0: ਰਾਮਦਾਸ ਸਰੀ
1: ਹਾਏ ਰਾਮਦਾਸ ਸਰੀ ਰਘੁਬੰਸ਼ ਤਿਲਕ ਦਸ਼ਰਥ ਕਰ ਮਨ ਬਾਛੈ ਤਾਂ ਕੀ ਸਰਨੰ ਰਘੁਬੰਸ ਤਿਲਕ ਦਸ਼ਰਥ ਕਰ ਮਨ ਬਾਛੈ ਤਾਂ ਕੀ ਸਰਨੰ ਸਤਿਗੁਰ ਸੇਵ ਅਲਖਗਤ ਜਾ ਕੀ

ਨਾ ਯੇ ਰਾਮ ਦਾ ਸਰ ਜਾਂ ਕੋ ਜੋਗੀ ਜਤੀ ਸਿੱਧ ਸਾਧਕ ਅਨੇਕ ਤਪ ਜਟਾ ਜੂਠ ਦੇਖ ਕੀਓ ਫਿਰਤ ਅਦਾਸ ਕੋ ਸਿੱਤਨ ਸਤਿਗੁਰ ਸੁਖ ਪਇਓ।

ਬਾਤ ਹੈ ਜੀ। ਪਹਿਲਾ ਮਸਲਾ ਹੀ ਰੋਟੀ ਦਾ, ਨਹੀਂ ਤਾਂ ਰੋਟੀ ਖਵਾ, ਨਹੀਂ ਤਾਂ ਦੇ ਜਵਾਬ, ਜਵਾਬ ਦੇ ਦੇ। ਆਖਿਰਕਾਰ ਜਵਾਬ ਦੇ ਕੇ ਮਰਦਾਨਾ ਤੁਰ। ਹਜ਼ੂਰ ਨੇ ਕਿਹਾ ਮਰਦਾਨਿਆਂ, ਜਲਾਲ ਵਿੱਚ ਰਹੋ, ਹੁਕਮ ਵਿੱਚ ਰਹੋ। ਮਹਾਰਾਜ, ਬੜਾ ਚਿਰ ਹੁਕਮ ਮੰਨਿਆ ਤੁਹਾਡਾ, ਹੁਣ ਨੀ ਮੇਰੇ ਕੋਲੋਂ ਰਿਹਾ ਜਾਂਦਾ। ਮਰਦਾਨਾ ਤੁਰ ਪਿਆ, ਭੁੱਲ ਗਿਆ ਮਰਦਾਨੇ ਨੂੰ ਉਹ ਬਚਨ। ਇੱਕ ਵਾਰੀ ਅੱਗੇ ਵੀ ਹੁਕਮ ਮੋੜਿਆ ਸੀ, ਆਖੋ ਸਤਰੀ ਵਾਲੇ ਅੱਗੇ ਵੀ ਮੋੜਿਆ ਸੀ, ਹਜ਼ੂਰ ਇੱਕ ਥਾਂ ਤੇ ਗਏ। ਮਰਦਾਨੇ ਨੇ ਕੀਰਤਨ ਕੀਤਾ, ਇੱਥੇ ਵੀ ਇਹੀ ਮਸਲਾ। ਹਜ਼ੂਰ ਕਹਿਣ ਲੱਗੇ, ਮਰਦਾਨਿਆਂ ਸਾਹਮਣੇ ਸ਼ਹਿਰ ਹੈ, ਇੱਥੇ ਜਾ ਕੇ ਰੋਟੀ ਖਾ ਲੈ। ਬਾਬਾ, ਮੇਰੇ ਕੋਲ ਕੁਝ ਨਹੀਂ। ਹਜ਼ੂਰ ਕਹਿਣ ਲੱਗੇ, ਚੁੱਕ ਲੈ ਟਕਾ, ਆਖੋ ਸ੍ਰੀ ਵਾਹਿਗੁਰੂ। ਬਾਬਾ, ਟਕੇ ਨਾਲ ਕੀ ਬਣੇਗਾ? ਮਰਦਾਨਿਆਂ ਤੂੰ ਲੈ ਤਾਂ ਜਾ, ਲੈ ਕੇ ਚਲਾ। ਜਿਸ ਵੇਲੇ ਸ਼ਹਿਰ ਚ ਪਹੁੰਚੇ, ਚੰਗਾ ਰੌਣਕੀਲਾ ਸ਼ਹਿਰ, ਸੋਚਿਆ ਕਿਹਨੂੰ ਦੇਵਾਂ ਟਕਾ। ਤੋ ਪਹਿਲਾਂ ਹੀ ਜਾ ਕੇ ਮਰਦਾਨਾ ਕਿਰਿਆਣੇ ਵਾਲੀ ਦੁਕਾਨ ਸੀ, ਉੱਥੇ ਖੜੋ ਗਿਆ। ਖਿਆਲ ਆਇਆ ਵੀ ਅੱਜ ਬਦਾਮ ਹੀ ਛੱਕੀ, ਆਖੋ ਸ੍ਰੀ ਵਾਹਿਗੁਰੂ। ਕਈ ਦਿਨ ਹੋ ਗਏ, ਗਲਾ ਬੜਾ ਖੁਸ਼ਕ ਹੋਇਆ। ਇਹਨੇ ਕਿਹਾ, ਬਈ ਬਦਾਮ ਕੀ ਬਾਤ? ਦੁਕਾਨਦਾਰ ਨੇ ਕਿਹਾ, ਟਕੇ ਸ਼ੇਰ ਤੇ ਖੰਡ, ਇਹ ਵੀ ਟਕੇ ਸ਼ੇਰ ਤੇ ਮਰਚਾ, ਇਹ ਵੀ ਟਕੇ ਸ਼ੇਰ। ਮਰਦਾਨੇ ਨੇ ਸੋਚਿਆ ਵੀ ਚੰਗਾ ਬੰਦਾ ਹੈ, ਪਰਦੇਸੀਆਂ ਨਾਲ ਮਖੌਲ ਕਰਦਾ ਹੈ, ਸੋਚਿਆ ਵੀ ਬਿਲਾਸ ਕਰਦਾ। ਮਰਦਾਨਾ ਦੂਜੀ ਦੁਕਾਨ ਤੇ ਚਲਾ ਗਿਆ। ਇਹ ਸੀ ਫਰੂਟਾਂ ਦੀ ਦੁਕਾਨ, ਸੋਹਣੇ ਸੋਹਣੇ ਕੇਲੇ, ਡੀਸੀ ਆਖੋ ਸ੍ਰੀ ਵਾਹਿਗੁਰੂ। ਪੈਸਾ ਟੋਕਰਿਆਂ ਚ, ਸਾਡੇ ਡੀਸੀ ਤਾਂ ਕੁਰਸੀਆਂ ਤੇ ਬੈਠੇ ਹੁੰਦੇ ਆ, ਤੇ ਇੱਥੇ ਟੋਕਰੀਆਂ ਦੇ ਵਿੱਚ ਪਏ ਹੁੰਦੇ। ਤਾਂ ਪਿਆਰੀ ਸਾਧ ਸੰਗਤ, ਕੇਲਿਆਂ ਵੱਲ ਵੇਖਿਆ, ਸੇਬਾਂ ਵੱਲ ਤੱਕਿਆ, ਹੋਰ ਵੀ ਕਈ ਤਰ੍ਹਾਂ ਦੇ ਫਰੂਟ, ਅੰਗੂਰਾਂ ਵੱਲ ਵੇਖੇ। ਮਰਦਾਨੇ ਨੇ ਪੁੱਛਿਆ, ਕਿਉਂ ਬਈ ਭਲੇ ਲੋਕ, ਇਹ ਅੰਗੂਰ ਕੀ ਵਾ ਦਿੰਦਾ ਹੈ? ਇਸ ਨੇ ਕਿਹਾ, ਟਕੇ ਸ਼ੇਰ ਤੇ ਸੇਬ, ਇਹ ਵੀ ਟਕੇ ਸ਼ੇਰ ਤੇ ਕੇਲੇ, ਇਹਨੇ ਕਿਹਾ ਵੀ ਟਕੇ ਸ਼ੇਰ। ਮਰਦਾਨੇ ਨੇ ਕਿਹਾ, ਇੱਥੇ ਸਾਰੇ ਹੀ ਉਹਦੇ ਬੰਦੇ ਹਨ, ਕਿਸੇ ਦੇ ਦਿਲ ਚੜ੍ਹਨ ਨਹੀਂ ਆਉਂਦਾ ਕਿ ਮੈਂ ਪਰਦੇਸੀ ਹਾਂ, ਜਿਸ ਚੀਜ਼ ਦੀ ਮੈਨੂੰ ਇੱਛਾ ਹੈ ਇਹ ਮੈਨੂੰ ਦੇਣ। ਮਰਦਾਨਾ ਤੀਜੀ ਦੁਕਾਨ ਤੇ ਚਲਾ ਗਿਆ। ਇਹ ਦੁਕਾਨ ਕਿਸ ਦੀ ਸੀ? ਹਲਵਾਈ। ਸ਼ਾਮਾਂ ਦਾ ਟਾਈਮ ਸੀ, ਗਰਮ ਗਰਮ ਜਲੇਬੀਆਂ ਨਿਕਲ ਰਹੀਆਂ ਸਨ। ਮਰਦਾਨੇ ਨੇ ਵੇਖਿਆ, ਭੁੱਖ ਡਾਢੀ ਲੱਗੀ ਹੋਈ ਸੀ, ਮੂੰਹ ਚ ਪਾਣੀ ਭਰ ਆਇਆ, ਨੇੜੇ ਪਹੁੰਚਿਆ। ਸੋਚਿਆ ਵੀ ਹਲਵਾਈ ਹੈ ਤਾਂ ਭਲਾ ਲੋਕ ਸਿੱਧਾ ਸਾਧਾ ਜਾਪਦਾ, ਇਹ ਨੀ ਮਾਹੌਲ ਕਰੇਗਾ। ਨੇੜੇ ਜਾ ਕੇ, ਕਿਉਂ ਬਾਈ, ਇਹ ਜਲੇਬੀਆਂ ਕੀ ਪਾ ਦਿੰਦਾ? ਹਲਵਾਈ ਮੁਖੀਆ, ਟਕੇ ਸ਼ੇਰ, ਆਖੋ ਸ੍ਰੀ ਵਾਹਿਗੁਰੂ। ਤੇ ਗੁਲਾਬ ਜਾਮਨ, ਇਹ ਵੀ ਟਕੇ ਸ਼ੇਰ ਹੀ ਹਨ। ਰਸਗੁੱਲੇ, ਇਹ ਵੀ ਇੱਕੋ ਹੀ ਪਾ। ਮਰਦਾਨੇ ਨੇ ਕਿਹਾ ਵੀ ਅੰਦਰੋਂ ਪਿਆ ਕਹਿੰਦੇ ਕਿ ਉਪਰੋਂ ਉਪਰੋਂ, ਆਖੋ ਸ੍ਰੀ ਵਾਹਿਗੁਰੂ। ਨਹੀਂ, ਅੰਦਰੋਂ ਕਹਿ ਰਿਹਾ। ਲੈ ਫਿਰ ਟਕਾ ਤੇ ਦੇ ਸ਼ੇਰ ਜਲੇਬੀਆਂ ਦਾ। ਜਲੇਬੀਆਂ ਸ਼ੇਰ ਲੈ ਕੇ ਗਰਮ ਗਰਮ ਜਿਸ ਵੇਲੇ ਖਾਧੀਆਂ, ਬੜਾ ਸਵਾਦ ਆਇਆ। ਵਾਪਸ ਆ ਗਏ, ਆ ਕੇ ਹਜ਼ੂਰ ਦੇ ਚਰਨਾਂ ਤੇ ਮੱਥਾ ਟੇਕਿਆ। ਹਜ਼ੂਰ ਕਹਿਣ ਲੱਗੇ, ਮਰਦਾਨੇ ਅੱਜ ਬੜਾ ਖੁਸ਼ ਹੈ, ਆਖੋ ਸ੍ਰੀ ਵਾਹਿਗੁਰੂ। ਮਹਾਰਾਜ, ਤੁਸੀਂ ਤਾਂ ਅੰਤਰ ਜਾਂਦੇ ਹੋ ਨਾ, ਕਦੇ ਕਦੇ ਮੇਰੇ ਦਿਲ ਦੀਆਂ ਵੀ ਬੁੱਝ ਲੈਂਦੇ ਹੋ, ਕਿਉਂ ਮਰਦਾਨੇ? ਮਹਾਰਾਜ, ਇਹ ਪਿੰਡਾ ਚੰਗਾ ਆ ਗਿਆ, ਇਹ ਸਟੇਸ਼ਨ ਅੱਛਾ ਹੈ, ਅਵਲ ਤਾਂ ਇੱਥੇ 6 ਮਹੀਨੇ ਰਹੋ, ਨਹੀਂ ਤਾਂ 3 ਮਹੀਨੇ ਦਾ ਜ਼ਰੂਰ ਰਹੋ। ਕਿਉਂ ਮਰਦਾਨੇ? ਸੱਚੇ ਪਾਤਸ਼ਾਹ, ਕਮਾਲ ਦੀ ਗੱਲ ਹੈ, ਤੁਸੀਂ 1 ਟਕਾ ਦਿੱਤਾ ਹੈ, ਮੈਂ ਬਾਜ਼ਾਰ ਚ ਗਿਆ, ਜਿਹੜੀ ਚੀਜ਼ ਪੁੱਛਾਂ ਉਹੀ ਟਕੇ ਸ਼ੇਰ, ਇੱਥੇ ਹਰ ਇੱਕ ਚੀਜ਼ ਟਕੇ ਸ਼ੇਰ ਮਿਲਦੀ। ਤੇ ਬਾਬਾ, ਮੌਜਾਂ ਲੱਗੀ ਹੈ, 2-4 ਟਕੇ ਰੋਜ਼ ਦੇ ਦਿਆ ਕਰੋ ਤੇ ਮੇਰਾ ਕੰਮ ਵੀ ਚੰਗਾ ਬਣ ਜਾਏਗਾ। ਇਹ ਸੱਚੇ ਪਾਤਸ਼ਾਹ, ਫਿਰ ਕੀਰਤਨ ਹੁਣ 2 ਵਜੇ ਸੁਣਾਇਆ ਕਰਾਂਗਾ, 8 ਵਜੇ। ਇਹਦਾ ਐਂਡ ਜਿਹੜਾ ਬੜਾ ਅੱਛਾ ਹੈ, ਕਿਉਂਕਿ ਗੁਰੂ ਨਾਨਕ ਦੇ ਬਾਪੂ ਦੀ ਗੋਦੀ ਪਿੱਛਾ ਖਸਿਆ ਵੀ ਕਰੋ, ਪਰ ਗੁਰੂ ਨਾਨਕ ਦੇ ਪਿਆਰ ਚ ਹੱਸਿਆ ਕਰੋ। ਗੁਰੂ ਨਾਨਕ ਦੇ ਪਿਆਰ ਚ ਹੱਸਣਾ ਵੀ ਮਾੜਾ ਨਹੀਂ ਹੈ ਤੇ ਗੁਰੂ ਨਾਨਕ ਦੇ ਪਿਆਰ ਚ ਰੋਣਾ ਵੀ ਮਾੜਾ ਨਹੀਂ ਹੈ। ਕੁਝ ਰੋਣਾ ਕਿਹੜਾ ਮਾੜਾ ਹੈ? ਦੁਨੀਆਦਾਰੀ ਦਾ ਰੋਣਾ, ਦੁਨੀਆਦਾਰੀ ਦਾ ਰੋਣਾ ਮਾੜਾ ਹੈ। ਜੇ ਗੁਰੂ ਨਾਨਕ ਦੇ ਪਿਆਰ ਚ ਕੋਈ ਰੋਂਦਾ ਭਾਈ, ਉਹਦਾ ਇੱਕ ਅੱਥਰੂ ਜਿਹੜਾ ਹੈ ਉਹ ਧਰਤੀ ਤੇ ਨਹੀਂ ਡਿੱਗਦਾ, ਗੁਰੂ ਨਾਨਕ ਦੇ ਚਰਨਾਂ ਤੇ ਡਿੱਗਦਾ।
ਵਲੇ ਵੇ ਕਾਰਨ ਬਾਬਾ ਰੋਈਏ, ਹਜ਼ੂਰ ਬਾਣੀ ਦੁਆਰਾ ਫਰਮਾਉਂਦੇ ਦੁਨੀਆਦਾਰੀ ਦਾ ਰੋਣਾ ਨਾ ਰੋਇਆ ਕਰੋ, ਅੱਥਰੂ ਬੜੇ ਕੀਮਤੀ ਹਨ, ਇਹਨਾਂ ਸੁੱਚੇ ਮੋਤੀਆਂ ਨੂੰ ਕੌਡੀਆਂ ਦੇ ਪਾ ਜਾਇਆ ਨਾ ਕਰਿਆ ਕਰੋ। ਜੇ ਰੋਣ ਵਾਸਤੇ ਚਿੱਤ ਕਰੇਗੀ ਤਾਂ ਕਿਹੜਾ ਰੋਣਾ ਰੋਈਏ, ਵਲੇਵੇਂ ਕਾਰਨ ਬਾਬਾ ਰੋਈਏ, ਰੋਵਨ ਸਗਰ ਵਿਚਾਰੋ, ਨਾਨਕ ਰੋਣਾ ਬਾਬਾ ਜਾਣਗੇ ਜੇ ਰੋਵੇ ਲਾਏ ਪਿਆਰ। ਅੱਜ ਅੰਮ੍ਰਿਤਪੁਰੇ ਦੇ ਕੀਰਤਨ ਵਿੱਚ ਕਿਆ ਵੈਰਾਗ ਆ ਗਿਆ ਵਾਲੀਆ ਸਾਹਿਬਰਾਂ ਨੂੰ, ਕਿਆ ਵੈਰਾਗ ਤੇਰੇ ਗੁਰੂ ਨਾਨਕ ਦੇ ਪਿਆਰ ਚ ਰੋਣਾ, ਵੈਰਾਗ ਆ ਜਾਂਦਾ ਪਿਆਰ ਦੀ ਪਹਿਲੀ ਮੰਜ਼ਿਲ ਹੀ ਰੋਣਾ ਹੈ ਪਿਆਰੀ ਸਾਸ। ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰਾ ਪ੍ਰਾਣ ਜਿਵਾਇਆ, ਹਾਂ ਰਹਿ ਨਾ ਸਕਾ ਦਿਨ ਦੇਖੇ ਪ੍ਰੀਤਮਾ, ਮੈਂ ਨੀਰ ਰਹੇ ਵੈ ਚੱਲੇ। ਪਰ ਇਹਨਾਂ ਮੰਜ਼ਿਲਾਂ ਨੂੰ ਕੋਈ ਪਿਆਰ ਵਾਲਾ ਹੀ ਸਮਝਦਾ। ਮਾਂ ਕੁਛ ਕਹਿੰਦੇ ਸਨ, ਜਿਸਦਾ ਕੋਈ ਮਰ ਜਾਵੇ ਨਾ ਘਰ ਦਾ ਬੰਦਾ, ਰੋਂਦੇ ਸਾਰੇ ਹਨ ਪਰ ਉਹਦੀ ਤਾਂ ਵੱਖਰੀ ਨਿਕਲਦੀ, ਰੋਂਦੇ ਸਾਰੇ ਰਿਸ਼ਤੇਦਾਰ ਆਂਢੀ ਗੁਆਂਢੀ ਵੀ ਰੋਂਦੇ ਸਨ ਪਰ ਉਹਦੀ ਤਾਂ ਵੱਖਰੀ ਹੈ। ਜਿਹਦੇ ਮਨ ਨੂੰ ਲੱਗੀਏ ਪਿਆਰੇ, ਉਹਦਾ ਜੀਵਨ ਹੀ ਵੱਖਰਾ ਹੈ। ਕੋਈ ਕੁਝ ਕਹਿੰਦਾ ਹੋਵੇਗਾ ਸਵੇਰੇ, ਕੋਈ ਕੁਝ ਕਹਿੰਦਾ ਹੋਵੇਗਾ, ਪਰ ਨਹੀਂ ਉਹ ਕੋਈ ਗੁਰੂ ਨਾਨਕ ਦਾ ਵੈਰਾਗ ਆ ਗਿਆ। ਸਾਖੀ ਤਕਰੀਬਨ ਉਹ ਜੀ ਚੱਲੀ ਜੋ ਬਾਬਿਆਂ ਦੇ ਮੁਖਾਰ ਪਿੰਡ, ਤੂੰ ਉਹਨਾਂ ਨੇ ਵੀ ਕਈ ਵਾਰੀ ਸੁਣ ਲਵੇ ਬਾਬਾ ਜੀ ਦੇ ਵਸਾਏ ਹੋਏ ਵਾਲੀਆ ਸਾਹਿਬ। ਤਾਂ ਪਿਆਰੀ ਸਾਧ ਸੰਗਤ, ਕਿਆ ਵੈਰਾਗ ਆਇਆ, ਮਨ ਉਸ ਵੇਲੇ ਧਰਤੀ ਵੀ ਰੋ ਰਹੀ ਸੀ ਆਖੋ ਸ੍ਰੀ ਕਾ ਪਿਆਰ ਦਾ ਰੋਣਾ, ਗੁਰੂ ਨਾਨਕ ਰੀਝ ਰਿਹਾ ਸੀ, ਤੁਹਾਡੀ ਅੱਖਾਂ ਵਿੱਚ ਵੀ ਅੱਥਰੂ ਚੋ ਰਹੇ, ਇਹ ਪਿਆਰ ਦਾ ਰੋਣਾ। ਜੇ ਕਦੇ ਅੱਖਾਂ ਭੇਜਾਂ ਦੀਆਂ ਗੁਰੂ ਨਾਨਕ ਦੇ ਪਿਆਰ ਚ ਤਾਂ ਸ਼ੁਕਰ ਕਰਿਆ ਕਰੋ, ਦਾਦਾ ਤੇਰੀਆਂ ਮਿਹਰਾਂ ਹੋਈਆਂ ਤੇਰੇ ਪਿਆਰ ਚ ਮਨ ਰੋਇਆ ਹੈ। ਯਾਦ ਰੱਖੋ ਗੁਰੂ ਨਾਨਕ ਦੇ ਪਿਆਰ ਦਾ ਰੋਣਾ ਜ਼ਾਇਆ ਨਹੀਂ ਜਾਏਗਾ ਆਖੋ ਸ੍ਰੀ ਕਾ ਜ਼ਾਇਆ ਨਹੀਂ ਜਾਏਗਾ। ਗੁਰੂ ਨਾਨਕ ਦੇ ਵੈਰਾਗ ਵਿੱਚ ਕਿਆ ਸਵੇਰੇ ਵੈਰਾਗ ਆਇਆ, ਕੋਈ ਮਤ ਖਿਆਲ ਕਰੇ ਕਿ ਕੋਈ ਹੋਰ ਗੱਲ ਸੀ, ਨਹੀਂ ਨਿਰੋਲ ਗੁਰੂ ਨਾਨਕ ਦਾ ਵੈਰਾਗ, ਗੁਰੂ ਨਾਨਕ ਦਾ ਪਿਆਰ। ਅਰਦਾਸ ਕਰੀਏ ਸਾਨੂੰ ਵੀ ਅਰਦਾਸ ਕਰੇ, ਸਾਡੇ ਉੱਤੇ ਹੀ ਇਹ ਬਖਸ਼ਿਸ਼ ਹੋਵੇ। ਦੁਨੀਆਦਾਰੀ ਦਾ ਰੋਣਾ ਤਾਂ ਸਾਰੀ ਦੁਨੀਆ ਤੇ ਰੋਂਦੀ ਹੈ, ਧਨ ਕੋਲ ਨਹੀਂ ਹੈ ਤਾਂ ਲੋਕੀ ਰੋਂਦੇ ਨੇ, ਪੁੱਤਰ ਨਹੀਂ ਆਇਆ ਨਹੀਂ ਹੈ ਤਾਂ ਵੀ ਰੋਂਦੇ ਨੇ, ਜੇ ਹੋ ਗਿਆ ਨਲਾਇਕ ਹੋ ਗਿਆ ਤਾਂ ਵੀ ਦੁਨੀਆ ਰੋਂਦੀ ਹੈ। ਕਿਸੇ ਦੇ ਸਰੀਰ ਨੂੰ ਰੋਗ ਲੱਗ ਗਿਆ ਹੈ, ਕਿਸੇ ਦਾ ਕੰਮ ਕਾਰ ਨਹੀਂ ਚੱਲਦਾ, ਕਿਸੇ ਨੂੰ ਕੋਈ ਰੋਗ ਹੈ। ਬੇਨਤੀ ਕੀਤੀ ਸੀ ਨਾ ਪਰਸੋਂ, ਨਾਨਕ ਦੁਖੀ ਆ ਸਭ ਸੰਸਾਰ, ਫਿਰ ਸੋ ਸੁਖੀ ਆ ਜਿਸ ਨਾਮ ਆਧਾਰ। ਜੇ ਰੋਣਾ ਹੋਵੇ ਤਾਂ ਗੁਰੂ ਨਾਨਕ ਦੇ ਪਿਆਰ ਚ ਰੋਇਆ ਕਰੋ, ਨਾਨਕ ਰੋਣਾ ਬਾਬਾ ਜਾਣੀਏ ਜੇ ਰੋਵੇ ਲਾਏ ਪਿਆਰ। ਹੱਸਣਾ ਹੈ ਤਾਂ ਗੁਰੂ ਨਾਨਕ ਦੇ ਪਿਆਰ ਚ, ਹੱਸਣ ਨੂੰ ਮਨ ਹੀ ਨਹੀਂ ਕੀਤਾ। ਬਾਣੀ ਚ ਆਇਆ ਪੂਰਾ ਸਤਿਗੁਰ ਸੇਵੀਏ ਪੂਰੀ ਹੋਵੇ ਜੁਗਤੇ, ਹੱਸਣ ਦੀਆਂ ਪਹਿਲਾਂ ਕੰਮ ਹੀ ਹੱਸਦਾ, ਪਰ ਫਜ਼ੂਲ ਹੱਸਣਾ ਨਾ ਹੋਵੇ, ਕੁਝ ਹੱਸਣਾ ਨਾ ਹੋਵੇ। ਜੇ ਗੁਰੂ ਨਾਨਕ ਦੇ ਪਿਆਰ ਚ ਬਾਬਾ ਜੀ ਕਹਿੰਦੇ ਹੱਸੋ ਵੀ ਖੇਲੋ ਵੀ, ਪਰ ਗੁਰੂ ਨਾਨਕ ਦੇ ਪਿਆਰ ਤੇ ਸਤਿਕਾਰ, ਹੱਸਦੇ ਆ ਖਲੰਦੇ ਆ ਚੰਗਾ ਖਾਓ, ਪਹਿਨਦੇ ਆ ਖਵੰਦੇ ਆ ਵਿੱਚੇ ਹੋਵੇ ਮੁਕਤ। ਪਰ ਪੂਰੀ ਜੁਗਤੀ ਕੋਲ ਹੋਵੇ, ਉਹ ਕਿਹੜੀ ਜੁਗਤੀ ਕੋ ਹੈ, ਗੁਰੂ ਨਾਨਕ ਦਾ ਪਿਆਰ, ਗੁਰੂ ਨਾਨਕ ਦਾ ਅਦਬ ਜੋ ਤੁਹਾਨੂੰ ਗੁਰੂ ਨੇ ਵਸਿਆ ਦੱਸ ਦਿੱਤੀ ਹੈ। ਇੱਕ ਵਾਰੀ ਪਿਆਰ ਨਾਲ ਆਖੋ ਸ੍ਰੀ ਵਾਹ ਬਾਬਾ, 3 ਮਹੀਨੇ ਦਾ ਪੜਾ ਇੱਥੇ ਜ਼ਰੂਰ ਕਰ, ਸਾਰੀਆਂ ਭੁੱਖਾਂ ਦੂਰ ਹੋ ਜਾਣਗੀਆਂ। ਤੋ ਮੇਰੇ ਅਰਸ਼ੀ ਦਾ ਤਾਰ ਨੇ ਸੱਚੇ ਸੰਸਕਾਰ ਧੰਨ ਗੁਰੂ ਨਾਨਕ ਨੇ ਕਿਹਾ ਮਰਦਾਨਿਆ, ਇੱਥੇ ਹਰ ਚੀਜ਼ ਟਕੇ ਸੇਰ ਹੈ। ਹਾਂ ਮਹਾਰਾਜ, ਬਦਾਮ ਵੀ ਟਕੇ ਸੇਰ ਹੈ ਤੇ ਘਿਓ ਵੀ ਟਕੇ ਸੇਰ ਹੈ, ਤੇ ਮੈਂ ਪੁੱਛਿਆ ਮਰਚਾਂ ਉਹ ਵੀ ਟਕੇ ਸੇਰ। ਫਿਰ ਬਾਬਾ ਮੈਨੂੰ ਤਾਂ ਭੁੱਖ ਲੱਗੀ ਸੀ, ਮੈਂ ਤਾਂ ਜਲੇਬੀਆਂ ਦਾ ਸੇਰ ਖਾ ਕੇ ਆਇਆ ਖੁਦ ਹੀ। ਹਜ਼ੂਰ ਕਹਿਣ ਲੱਗੇ ਮਰਦਾਨਿਆ,

ਆਖਿਆ ਫਿਰ ਜਿਸਦਾ ਉਹ ਮਕਾਨ ਹੈ ਉਹਨੂੰ ਫਾਸੀ ਚਾੜ ਦੇਵਾ ਖੁਸਰੀ ਵਾਸਤੇ। ਇਸ ਨੂੰ ਹੱਕੜੀਆਂ ਲੱਗੀਆਂ ਪੇਸ਼ ਕੀਤਾ। ਇਸ ਨੇ ਕਿਹਾ ਵੀ ਕੀ ਗੱਲ ਹੈ, ਮੈਨੂੰ ਫਾਸੀ ਕਿਉਂ ਚਾੜ ਦਿਓ? ਬਾਦਸ਼ਾਹ ਨੇ ਕਿਹਾ ਇਸ ਵਾਸਤੇ ਤੇਰਾ ਮਕਾਨ ਗਿਰ ਗਿਆ ਹੈ। ਉਹ ਮਕਾਨ ਗਿਰਿਆ, ਇੱਥਾਂ ਆਦਮੀ ਆ ਕੇ ਮਰ ਗਿਆ ਇਸ ਵਾਸਤੇ। ਇਸ ਤਰ੍ਹਾਂ ਚਾਤਰ ਸੀ, ਕਹਿਣ ਲੱਗਾ ਬਾਦਸ਼ਾਹ ਸਲਾਮਤ ਇਹ ਮੇਰਾ ਕਸੂਰ ਥੋੜਾ, ਇਹ ਤਾਂ ਕਾਰੀਗਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਕਾਨ ਕਮਜ਼ੋਰ ਬਣਾਏ। ਲੇਬਰ ਤਾਂ ਮੈਂ ਪੂਰੀ ਦਿੱਤੀ ਹੈ ਉਹਨਾਂ ਨੂੰ, ਮਿਹਨਤ ਤਾਂ ਪੂਰੀ ਦਿੱਤੀ ਹੈ, ਇਹ ਮੇਰਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਠੀਕ, ਇਸ ਵਾਸਤੇ ਜਿਨ੍ਹਾਂ ਨੇ ਮਕਾਨ ਬਣਾਇਆ ਨਾ ਕਾਰੀਗਰਾਂ ਨੇ, ਉਹਨਾਂ ਨੂੰ ਫਾਸੀ ਚੜ੍ਹ। ਇਸਲੇ ਉਹਨਾਂ ਨੂੰ ਪਕੜ ਲਿਆ। ਉਹ ਕਹਿਣ ਲੱਗੇ ਬਾਦਸ਼ਾਹ ਸਲਾਮਤ ਸਾਡਾ ਕਸੂਰ ਨਹੀਂ, ਇਹ ਤਾਂ ਮਜ਼ਦੂਰਾਂ ਦਾ ਕਸੂਰ ਹੈ ਜਿਨ੍ਹਾਂ ਨੇ ਮਸਾਲਾ ਟਾਈਮ ਨਾਲ ਨਹੀਂ ਪਹੁੰਚਾਇਆ, ਸੀਮਿੰਟ ਇੱਟਾਂ ਗਾਰਾ, ਇਸ ਵਾਸਤੇ ਮਕਾਨ ਕਮਜ਼ੋਰ ਰਹਿ ਗਿਆ, ਡਿੱਗ ਪਿਆ, ਬੰਦਾ ਇੱਥੇ ਆ ਕੇ ਮਰ ਗਿਆ। ਬਾਦਸ਼ਾਹ ਨੇ ਕਿਹਾ ਚੰਗਾ, ਫਿਰ ਮਜ਼ਦੂਰਾਂ ਨੂੰ ਫਾਸੀ ਚਾੜ ਦੇ। ਜਿਸਲੇ ਮਜ਼ਦੂਰਾਂ ਨੂੰ ਪੇਸ਼ ਕੀਤਾ, ਆਕੜੀਆਂ ਲੱਗੀਆਂ। ਇਹ ਕਹਿਣ ਲੱਗੇ ਬਾਦਸ਼ਾਹ ਸਲਾਮਤ, ਇੱਕ ਸਾਡੀ ਅਰਦਾਸ, ਕਹੋ ਬਈ ਕੋਈ ਫਰਿਆਦ ਹੈ ਤਾਂ ਕਰ ਲਓ। ਕਹਿਣ ਲੱਗੇ ਸਾਡਾ ਕਸੂਰ ਨਹੀਂ, ਕਿਉਂ ਬਾਈ ਮਕਾਨ ਡਿੱਗਿਆ, ਤੁਸੀਂ ਮਸਾਲਾ ਨਹੀਂ ਟਾਈਮ ਨਾਲ ਪਹੁੰਚਾਇਆ, ਬੰਦਾ ਮਰ ਗਿਆ। ਕਹਿਣ ਲੱਗੇ ਸਾਡਾ ਕਸੂਰ ਨਹੀਂ, ਜਿੱਥੋਂ ਅਸੀਂ ਮਸਾਲਾ ਚੁੱਕੇ, ਸੀਮਿੰਟ ਵਗੈਰਾ ਤਗਾਰੀ ਚ ਰੱਖ ਕੇ ਸਿਰ ਤੇ ਆਉਂਦੇ ਸਾਂ, ਰਸਤੇ ਵਿੱਚ ਇੱਕ ਵੇਸਵਾ ਮੁਜਰਾ ਪੀ ਕਰਦੀ ਸੀ ਗਾਉਣ ਵਾਲੀ, ਤੇ ਅਸੀਂ ਉੱਥੇ ਖੜੋ ਜਾਂਦੇ ਸੀ। ਇਸ ਵਾਸਤੇ ਮਸਾਲਾ ਲੇਟ ਪਹੁੰਚਦਾ ਸੀ, ਮਕਾਨ ਕਮਜ਼ੋਰ ਰਹਿ ਗਿਆ, ਡਿੱਗ ਪਿਆ, ਬੰਦਾ ਮਰ ਗਿਆ, ਸਾਡਾ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਠੀਕ ਹੈ ਵੀ ਇਹ ਸੱਟੇ ਹੈ ਨਾ, ਫਿਰ ਵੇਸਵਾ ਨੂੰ ਫਾਸੀ ਚੜ ਵਾਪਸ ਨਹੀਂ ਲਾਏ। ਇਸ ਲਈ ਉਹਨੂੰ ਬੁਲਾਇਆ, ਆਕੜੀਆਂ ਲਾ ਲਈਆਂ ਵਿਚਾਰੀ ਨੂੰ, ਪੇਸ਼ ਕੀਤਾ। ਇਹਨੇ ਕਿਹਾ ਮੇਰਾ ਕੀ ਕਸੂਰ ਹੈ, ਸਾਰੀ ਮਿੱਥਿਆ ਦੱਸੀ। ਇਸ ਦੇ ਅੱਗੇ ਕੋਈ ਜਵਾਬ ਨਹੀਂ ਸੀ, ਹੱਥ ਉਸਦੀ ਵਾਈ ਇਹਦਾ ਕੋਈ ਜਵਾਬ ਨਹੀਂ ਸੀ। ਪਰ ਜਿਸਲੇ ਫਾਸੀ ਵਾਲਾ ਰੱਸਾ ਇਹਦੇ ਗਲ ਚ ਪਾਉਣ ਲੱਗੇ, ਇਹਦੀ ਗਰਦਨ ਸੀ ਜ਼ਰਾ ਪਤਲੀ ਤੇ ਉਹ ਗੰਢ ਸੀ ਜ਼ਰਾ ਖੁੱਲੀ, ਆਖੋਸਰੀ ਵਾਈ ਉਹ ਇਹਦੇ ਗਲ ਵਿੱਚ ਨਾ ਆਵੇ। ਜਲਾਦਾ ਨੇ ਕਿਹਾ ਬਾਦਸ਼ਾਹ ਸਲਾਮਤ, ਇਹਦੇ ਗਲ ਚ ਰੱਸਾ ਨਹੀਂ ਆਉਂਦਾ। ਬਾਦਸ਼ਾਹ ਕਹਿਣ ਲੱਗਾ ਜਿਹਦੇ ਗਲ ਚ ਆਉਂਦਾ ਉਹਨੇ ਫਾਸੀ ਚਾੜੋ, ਆਖੋ। ਇਹ ਹੁਕਮ ਦੀ ਤਮੀਲ ਕਰਨ ਵਾਸਤੇ ਜਿਹੜੇ ਬਾਦਸ਼ਾਹ ਦੇ ਪੁਲਿਸ ਦੇ ਬੰਦੇ ਸਨ ਉਹ ਤੁਰ ਪਏ, ਵੀ ਉਹ ਜਿਹਾ ਮੋਟਾ ਤਾਜ਼ਾ ਕਿਧਰੋਂ ਲੱਭੇ। ਪਿਆਰੀ ਸਾਧ ਸੰਗਤ ਪੁਲਿਸ ਦੇ ਬੰਦੇ ਜਾ ਰਹੇ ਸਨ ਤੇ ਅੱਗੇ ਮਰਦਾਨਾ ਹਲਵਾਈ ਦੀ ਦੁਕਾਨ ਤੇ ਬੈਠਾ ਹੋਇਆ, ਮਠਿਆਈ ਪਿਆ ਖਾਂਦਾ ਸੀ। ਜਾ ਕੇ ਪੁਲਿਸ ਵਾਲੇ ਨੇ ਕਿਹਾ ਵੀ ਤੂੰ ਕੌਣ ਹੈ? ਮਰਦਾਨੇ ਨੇ ਕਿਹਾ ਰੱਬ ਦਾ ਬੰਦਾ। ਫਿਰ ਰੱਬ ਦੇ ਬੰਦੀ ਦੀ ਲੋੜ ਹੈ ਸਨ, ਪਕੜ ਲਿਆ। ਕਹਿਣ ਲੱਗਾ ਮਰਦਾਨਾ ਕਿਧਰ ਲੈ ਚੱਲੇ? ਕੀਰਤਨ ਕਰਨ ਆਖੋਸਰੀ ਵਾਈ, ਅੱਗੇ ਤਾਂ ਕੋਈ ਮਿਲਿਆ ਨੀ ਪ੍ਰੇਮੀ, ਅੱਜ ਤੁਹਾਨੂੰ ਕਿਧਰੋਂ ਪਿਆਰ ਜਾਗ ਪਿਆ? ਕਹਿਣ ਲੱਗੇ ਆ ਤੈਨੂੰ ਦੱਸ ਦੇ। ਬਾਦਸ਼ਾਹ ਦੇ ਸਾਹਮਣੇ ਪੇਸ਼ ਕੀਤਾ ਪਿਆਰੀ ਸਾਧ ਸੰਗਤ, ਜਿਸਲੇ ਮਰਦਾਨੇ ਦੇ ਗਲ ਚ ਰੱਸਾ ਪਾਇਆ ਫਾਸੀ ਵਾਲਾ, ਉਹ ਫਿੱਟ ਹੋ ਗਿਆ ਆਖੋਸਰੀ ਵਾਈ। ਮਰਦਾਨਾ ਰੋ ਪਿਆ, ਕਹਿਣ ਲੱਗਾ ਮੈਨੂੰ ਕਿਉਂ ਮਾਰਦੇ ਹੋ? ਬਾਦਸ਼ਾਹ ਨੇ ਕਿਹਾ ਇਸ ਵਾਸਤੇ ਤੈਨੂੰ ਫਾਸੀ ਚਾੜਦੇ ਆ, ਤੇਰੇ ਗਲ ਚ ਰੱਸਾ ਫਿੱਟ ਆ ਗਿਆ ਆਖੋਸਰੀ, ਮੇਰਾ ਕੋਈ ਕਸੂਰ ਨਹੀਂ। ਬਾਦਸ਼ਾਹ ਨੇ ਕਿਹਾ ਇਹਨਾਂ ਗੱਲਾਂ ਨੂੰ ਇੱਥੇ ਕੋਈ ਨਹੀਂ ਜਾਣਦਾ। ਜਿਸਲੇ ਮਰਦਾਨਾ ਫਾਸੀ ਚੜ ਲੱਗਾ ਤਾਂ ਉਸ ਵੇਲੇ ਪਿਆਰੀ ਸਾਧ ਸੰਗਤ, ਮਰਦਾਨੇ ਨੂੰ ਮੇਰਾ ਧਨ ਗੁਰੂ ਨਾਨਕ ਦੇਵ ਤੇ ਆਇਆ, ਸਾਨੂੰ ਵੀ ਦੁੱਖ ਵੇਲੇ ਰੱਬ ਚੇਤੇ ਆਉਂਦਾ, ਜੇ ਘਰ ਵੀ ਠੀਕ ਠਾਕ ਹੈ ਤਾਂ ਗੁਰਦੁਆਰੇ ਜਾਣ ਦੀ ਲੋੜ ਹੀ ਨਹੀਂ, ਜੇ ਪੁੱਤਰ ਬਿਮਾਰ ਹੋ ਗਿਆ ਦਵਾਈਆਂ ਕਰਦੇ ਆ, ਜੇ ਡਾਕਟਰ ਨੇ ਜਵਾਬ ਦੇ ਦਿੱਤਾ ਤਾਂ ਗੁਰਦੁਆਰੇ ਆ ਕੇ ਕਹਿੰਦੇ ਆ ਭਾਈ ਸਾਹਿਬ ਨੂੰ, ਭਾਈ ਸਾਹਿਬ ਦਾ ਕਰੋ ਅਰਦਾਸ ਆਖੋ ਸਰੀ ਵਾ। ਰਾਜ ਨੇ ਅੱਗੇ ਕਦੇ ਨੀ ਵੇਖਿਆ ਗੁਰਦੁਆਰੇ ਦੀ, ਟਾਈਮ ਨਹੀਂ ਸੀ ਮਿਲਦਾ, ਅੱਜ ਮਿਲ ਗਿਆ ਟਾਈਮ। ਜੇ ਪਹਿਲਾਂ ਹੀ ਆਉਂਦਾ ਰਹਿੰਦਾ ਤਾਂ ਲਾਜ ਲਾਜ ਕਿਉਂ ਹੁੰਦਾ ਪੁੱਤਰ ਤੇਰਾ? ਦੁੱਖ ਮਿਲਿਆ ਕਿਉਂ? ਹਜ਼ੂਰ ਬਾਣੀ ਕਹਿੰਦੇ ਨੇ ਦੁੱਖ ਤਦੇ ਜਾਂ ਵਿਸਰ ਜਾਏ। ਹਨੇਰਾ ਕਿਉਂ ਹੋ ਜਾਂਦਾ? ਦੀਵਾ ਬੁੱਝ ਜਾਂਦਾ, ਲਾਈਟਾਂ ਆਫ ਕਰ ਦਿਓ, ਹਨੇਰਾ ਹੀ ਹਨੇਰਾ, ਜਗਾ ਦਿਓ ਚਾਨਣ। ਇਸੇ ਤਰ੍ਹਾਂ ਬਾਈ, ਜੇ ਨਾ ਤਾਂ ਦੀਵਾ ਨਹੀਂ ਜਗਾਇਆ ਤਾਂ ਦੁੱਖਾਂ ਦੇ ਹਨੇਰੇ ਤੋਂ ਆ ਹੀ ਜਾਣਗੇ। ਉਸ ਵੇਲੇ ਆ ਕੇ ਅਰਦਾਸੇ ਕਰਾਨੀ, ਸ਼ਿਲਿੰਗ ਭੇਟਾ ਕਰਨੀ, ਅਗਰਾਹ ਪ੍ਰਸਾਦ ਦੀਆਂ ਦੇਗਾਂ ਵੀ ਕਰਾਨੀ, ਜੋ ਕੁਝ ਭਾਈ ਸਾਹਿਬ ਕਹਿੰਦੇ ਨਿਤਰੇ ਵੀ ਕਰਨ ਲੱਗ ਜਾਂਦੇ। ਤਾਂ ਹੀ ਹਜ਼ੂਰ ਕਹਿੰਦੇ ਨਾ ਦੁੱਖ ਦਾਰੂ ਸੁਖ, ਦੁੱਖਾਂ ਚ ਰੱਬ ਨੂੰ ਚੇਤੇ ਕਰਦੇ ਆ। ਪਰ ਤੁਲਸੀ ਜੀ ਨੇ ਬੜਾ ਸੁੰਦਰ ਲਿਖਿਆ, ਦੁੱਖ ਮੇ ਸਿਮਰਨ ਸਭ ਕਹੇ। ਇਸ ਜਗਤ ਦਾ ਇਹ ਵਿਹਾਰ ਬਣ ਗਿਆ, ਦੁੱਖ ਮੇ ਸਿਮਰਨ ਸਭ ਕਰੇ, ਸੁਖ ਮੇ ਕਰੇ ਨਾ ਕੋਏ, ਸੁਖ ਮੇ ਸਿਮਰਨ ਜੋ ਕਰੇ, ਦੁੱਖ ਕਾਹੇ ਕੋਏ। ਦੁੱਖ ਕਿਵੇਂ ਆ ਜਾਏਗਾ? ਜੇ ਪਹਿਲਾਂ ਦੀਵਾ ਜਗ ਰਿਹਾ ਹਨੇਰਾ ਕਿਵੇਂ ਆ ਜਾਏਗਾ?
ਬਾਬਾ ਜੀ ਬਚਤ ਕਰਦੇ ਸਨ, ਜੇ ਦੁੱਖਾਂ ਦਾ ਕੋਈ ਐਸਾ ਚਮਤਕਾਰ ਆ ਵੀ ਗਿਆ ਹੈ ਤਾਂ ਮਾਲਕ ਦੀ ਮਿਹਰ ਦਾ ਸਦਕਾ ਸੂਲੀ ਦੀ ਸੂਲ ਬਣ ਗਿਆ ਸੀ, ਸੂਲੀ ਦੀ ਸੂਲ ਬਣ ਗਿਆ ਸੂਲੀ। ਮਰਦਾਨੇ ਨੇ ਦੁੱਖ ਵੇਲੇ ਫਿਰ ਗੁਰੂ ਨਾਨਕ ਦੇਵ ਤੇ ਆਇਆ, ਉਹ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਛੁਡਾਓ। ਅਧੂਰ ਮਤੀ ਵਿੱਚ ਬੈਠੇ ਸਨ, ਨੇਤਰ ਖੋਲੇ, ਪਾਲਿਆ ਜੀ ਸੱਚੇ ਪਾਤਸ਼ਾਹ ਮਰਦਾਨਾ ਯਾਦ ਪਿਆ ਕਰਦਾ, ਸੱਚੇ ਪਾਤਸ਼ਾਹ ਕਿੱਥੇ ਹੈ? ਅਧੂਰ ਮੁਸਕਰਾ ਪੈ, ਕਹਿਣ ਲੱਗੇ ਬਾਲਿਆ ਗੱਲ ਵਿੱਚ ਫਾਸੀ ਦਾ ਰਸਾ ਪਿਆ ਹੋਇਆ, ਆਖੋ ਸ੍ਰੀ ਵਾਹਿਗੁਰੂ। ਭਾਈ ਬਾਲੇ ਨੇ ਕਿਹਾ ਮਹਾਰਾਜ ਮਰਨ ਦਿਓ ਮਰਦਾਨੇ ਨੂੰ, ਆਖੋ ਸ੍ਰੀ ਵਾਹਿਗੁਰੂ। ਕਦੇ ਕਹਿੰਦਾ ਰੋਟੀ ਚਾਹੀਦੀ, ਕਦੇ ਕਹਿੰਦਾ ਪਾਣੀ ਚਾਹੀਦਾ, ਐਵੇਂ ਦੁਖੀ ਦਿੰਦਾ ਰਹਿੰਦਾ। ਪਰ ਦਿਆਲੂ ਗੁਰੂ ਜੀ ਮਿੱਠ ਬੋਲਣਾ ਜੀ ਹਰ ਸੱਜਣ ਸਾਮੀ ਮੋਰਾ, ਹਾਂ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ, ਕੌੜਾ ਬੋਲ ਨਾ ਜਾਣੇ ਪੂਰਨ ਭਗਵਾਨ ਨੇ ਔਗਣ ਕੋਲਾ ਦਿੱਤਾ। ਇਹ ਪੂਰਨ ਗੁਰੂ ਦੀ ਵਡਿਆਈ ਹੈ। ਹਜ਼ੂਰ ਕਹਿਣ ਲੱਗੇ ਵਾਲਿਆ ਮਰ ਜਾਣੇ ਨੂੰ ਮਰਦਾਨਾ ਬਣਾਇਆ ਹੈ, ਚੱਲ ਉਹਦੀ ਰੱਖਿਆ ਕਰੀ। ਹਜ਼ੂਰ ਆਏ ਮਰਦਾਨੀ ਦੀ ਗੱਲ ਵਿੱਚ ਜਿਸਲੇ ਫਾਸੀ ਦਾ ਰਸਤਾ ਕੱਢਿਆ ਤੇ ਬਾਦਸ਼ਾਹ ਨੇ ਕੀਤੇ ਦਰਸ਼ਨ, ਇਹ ਕੌਣ ਆ ਗਏ ਹਨ? ਦਰਸ਼ਨ ਕਰਦੀਆਂ ਹੀ ਬਾਦਸ਼ਾਹ ਜਿਹੜਾ ਸੀ ਇਹਦਾ ਮਨ ਮੋਹ ਹੋ ਗਿਆ। ਤੁਸੀਂ ਕੌਣ ਹੋ? ਮਰਦਾਨੇ ਨੇ ਕਿਹਾ ਕੌਣ ਕੀ ਪੁੱਛਦਾ ਹੈ, ਆਪ ਨਿਰੰਕਾਰ ਗੁਰੂ ਨਾਨਕ ਹੈ। ਜਿਉਂ ਜੋ ਗੁਰੂ ਨਾਨਕ ਦਾ ਨਾਮ ਲਿਆ ਬਾਦਸ਼ਾਹ ਦੇ ਮਨ ਨੂੰ ਸ਼ਾਂਤੀ ਆ ਗਈ। ਹਜ਼ੂਰ ਕਹਿਣ ਲੱਗੇ ਤਿਰਛੀ ਨਿਗਾਹ ਨਾਲ ਤੱਕਿਆ, ਹੋ ਰਾਜਨ ਹੋ ਬਾਦਸ਼ਾਹ, ਬੇਦੋਸ਼ੀਆਂ ਨੂੰ ਮਾਰਨਾ ਪਾਪ ਹੈ, ਖੁਸ਼ੀ ਇਹਦਾ ਬਦਲਾ ਦੇਣਾ ਪਵੇ। ਸੱਚ ਦਾ ਨਿਆਂ ਕਰ, ਤਪ ਕਰਕੇ ਤੈਨੂੰ ਰਾਜ ਮਿਲਿਆ ਹੈ, ਰਾਜ ਤਰਹਿ ਕੇ ਪਾਪ ਕਰਦਾ ਹੈ, ਯਾਦ ਰੱਖ ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ, ਪਾਪ ਕਮਾਉਂਦਿਆ ਤੇਰਾ ਖੋਏ ਨਾ। ਗੁਰੂ ਦਾ ਉਪਦੇਸ਼ ਸੁਣ ਕੇ ਬਾਦਸ਼ਾਹ ਚਰਨਾ ਤੇ ਬਹਿ ਪਿਆ, ਹਜ਼ੂਰ ਨੇ ਸਿੱਧੇ ਰਸਤੇ ਪਾਇਆ, ਬਾਦਸ਼ਾਹ ਸਿੱਖ ਬਣ ਗਿਆ। ਹਜ਼ੂਰ ਕਹਿਣ ਲੱਗੇ ਸਵਾਸ ਸਵਾ ਜਪਿਆ ਕਰ, ਸ੍ਰੀ ਵਾਰ ਬਾਣੀ ਪੜਿਆ ਕਰ, ਸੱਚ ਦਾ ਨਿਆਂ ਕਰਿਆ ਕਰ, ਬਾਦਸ਼ਾਹ ਸਿੱਖ ਹੋ ਗਿਆ, ਸਾਰਾ ਰਾਜ ਸਿੱਖ ਹੋ ਗਿਆ। ਹਜ਼ੂਰ ਤੁਰਨ ਲੱਗੇ, ਲੈ ਮਰਦਾਨੇ ਅਸੀਂ ਤਾਂ ਚੱਲਦੇ ਹਾਂ, ਤੂੰ ਇੱਥੇ ਰਹੋ ਮਹਾਰਾਜ, ਮੈਂ ਤੁਹਾਡੇ ਨਾਲ ਵੀ ਅੱਗੇ ਆਖੋ ਸ੍ਰੀ ਵਾਰ ਕਿਉਂ ਮਰਦਾਨੇ? ਬਸ ਮਹਾਰਾਜ ਪਤਾ ਲੱਗ ਨਾਲ ਤੁਰ ਕੇ ਅੱਜ ਫਿਰ ਮਰਦਾਨਾ ਭੁੱਲ ਗਿਆ, ਆਖੋ ਸ੍ਰੀ ਵਾਰ। ਇਨਸਾਨ ਭੁੱਲਣ ਹਾਰ ਹੈ ਪਿਆਰੇ, ਯਾਦ ਰੱਖਣਾ ਉਹ ਇਨਸਾਨ ਹੀ ਨਹੀਂ ਹੈ ਜਿਹੜਾ ਭੁੱਲਦਾ ਨਹੀਂ, ਪਰ ਭੁੱਲਦਾ ਤਾਂ ਜ਼ਰੂਰ ਹੈ, ਪਰ ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ, ਆਖੋ ਸ੍ਰੀ ਵਾਰ। ਸਿਆਣਾ ਉਹ ਹੈ ਜਿਹੜਾ ਭੁੱਲ ਮੰਨ ਲਵੇ, ਜੇ ਭੁੱਲ ਮੰਨ ਕੇ ਗੁਰੂ ਦੇ ਚਰਨਾਂ ਤੇ ਢਹਿ ਪਵੇ ਫਿਰ ਗੁਰੂ ਨਹੀਂ ਬਖਸ਼ੇਗਾ, ਜ਼ਰੂਰ ਬਖਸ਼ੇਗਾ। ਨਾਨੇ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਓ ਵਡਿਆ, ਇਹ ਵਡਿਆ ਨਹੀਂ। ਬੱਚਾ ਕਿਤਨੀਆਂ ਗਲਤੀਆਂ ਕਿਉਂ ਨਾ ਕਰ ਲਵੇ, ਪਰ ਜੇ ਬਾਪੂ ਦੇ ਚਰਨਾਂ ਤੇ ਢਹਿ ਪਵੇ, ਬਾਪੂ ਮੇਰੀਆਂ ਪਿਛਲੀਆਂ ਪੁੱਲਾਂ ਮਾਫ਼, ਅੱਗੇ ਨਾ ਮੈਂ ਗਲਤੀ ਨਹੀਂ ਕਰਾਂਗਾ। ਕੋਈ ਹੈ ਐਸਾ ਬਾਪੂ ਜਿਹੜਾ ਮਾਫ਼ ਨਾ ਕਰ ਦਿੰਦਾ? ਜ਼ਰੂਰ ਕਰ ਦਿੰਦਾ, ਪਰ ਬੱਚੇ ਨੂੰ ਵੀ ਚਾਹੀਦਾ ਹੈ ਅੱਗੇ ਵਾਸਤੇ ਗਲਤੀਆਂ ਨੂੰ ਕਰ ਦੇ।

ਸਿੱਖ ਦਾ ਅਰਥ ਇਹ ਹੈ ਵੀ ਸਿੱਖੀ ਸਿੱਖਿਆ ਲੈਣ ਵਾਲੇ ਨੂੰ ਸਿੱਖ ਫੇਰ ਜਿਹੜਾ ਹਰ ਵੇਲੇ ਸਿੱਖਦਾ ਰਹੇ ਉਹ ਸਿੱਖ ਸਿੱਖ ਨਾਮ ਹੀ ਉਸੇ ਦਾ ਹੈ ਜੋ ਹਰ ਵੇਲੇ ਸਿੱਖਦਾ ਬਾਬਾ ਜੀ ਬਖਸ਼ਿਸ਼ ਕਰਦੇ ਸਨ ਬਚਨਾਂ ਦੁਆਰਾ ਸਿੱਖ ਮਾਇਆ ਧਾਰੀ ਹੋ ਜਾਵੇ ਤਾਂ ਵੀ ਸਿੱਖ ਜੇ ਰਾਜਾ ਮਹਾਰਾਜਾ ਬਣ ਜਾਵੇ ਤਾਂ ਵੀ ਸਿੱਖ ਜੇ ਸੰਤ ਬਣ ਗਿਆ ਤਾਂ ਵੀ ਸਿੱਖ ਸਿੱਖ ਕੀ ਸਿੱਖ ਭਾਈ ਗੁਰੂ ਦੀ ਸਿੱਖਿਆ ਸਿੱਖ ਆਖੋ ਸ੍ਰੀ ਵਾਸੀ ਸਿੱਖ ਨਾਮ ਹੀ ਵਿਦਿਆਰਥੀ ਦਾ ਸਿੱਖ ਦਾ ਅਰਥ ਸਟੂਡੈਂਟ ਕਿਉਂਕਿ ਸਿੱਖਣ ਵਾਲੇ ਨੂੰ ਕੁਛ ਮਿਲਦਾ ਹੈ ਜਿਹੜਾ ਕਹਿੰਦਾ ਮੈਂ ਸਿੱਖ ਲਿਆ ਉਹਨੇ ਕੁਝ ਨਹੀਂ ਸਿੱਖਿਆ ਬਾਣੀ ਚ ਆਇਆ ਸੋ ਅਜਾਨ ਕਹੇ ਮੈਂ ਜਾਣਾ ਉਹ ਅਜਾਨ ਜਿਸ ਜਿਹੜਾ ਕਹਿੰਦਾ ਮੈਂ ਜਾਣ ਲਿਆ ਕਹਿੰਦੀ ਸਾਰੀ ਦੁਨੀਆ ਕਾਰਜ ਨਾ ਕਿਨੀ ਕਹਾਇਆ ਸਭ ਕਹਤੇ ਹੈ ਪਾਇਆ ਪਰ ਪਤਾ ਉਸ ਵੇਲੇ ਲੱਗਦਾ ਜਿਸ ਵੇਲੇ ਵੇਖੀ ਮਨ ਦੀ ਖਾਰੀ ਕਿਤਨੀ ਕੁ ਵਸਤੂ ਹੈ ਕੋਈ ਹੈ ਹੀ ਪਟਾਰੀ ਕਿਵੇਂ ਖਾਲੀ ਪਈ ਹੈ ਸਕਣੀ ਪਈ ਤੋ ਜਿਸਨੇ ਜਾਣਿਆ ਉਹ ਕਹਿੰਦਾ ਨਹੀਂ ਸੋ ਅਜਾਨ ਕਹੇ ਮੈਂ ਜਾਣਾ ਜਾਣਨ ਹਾਰ ਨਾ ਛਾਨਾ ਰੇ ਕਾਹੇ ਰੇ ਬਕਬਾਦ ਲਾਇਓ ਨਾਮਦੇਵ ਜੀ ਕਹਿੰਦੇ ਹਨ ਪੰਡਤਾਂ ਨੂੰ ਮੁਖਾਤਬ ਕਰਕੇ ਕਾਹੇ ਰੇ ਬਕਬਾਦ ਲਾਇਓ ਜਿਨ ਹਰ ਪਾਇਓ ਤਿਨੇ ਛੁਪਾਇਓ ਕਹਿੰਦੇ ਉਹਨਾਂ ਨੂੰ ਕਹਿਣ ਦੀ ਲੋੜ ਹੀ ਨਹੀਂ ਜਿਹੜਾ ਕਹਿੰਦਾ ਉਹਦੇ ਕੋਲ ਕੁਛ ਕਹਿ ਕਬੀਰ ਛੂਛਾ ਘੱਟ ਬੋਲੇ ਕਹਿ ਕਬੀਰ ਛੂਛਾ ਘੱਟ ਬੋਲੇ ਪਰਿਆ ਹੋਇਆ ਸੋ ਕਬੂ ਨਾ ਤੋ ਜਿਹੜਾ ਕਹਿੰਦਾ ਮੈਂ ਜਾਣੇ ਹੈ ਉਹਨੇ ਕੁਛ ਨਹੀਂ ਜਾਣੇ ਤੋ ਜਿਸਨੇ ਜਾਣੇ ਉਹ ਕਹਿੰਦਾ ਤੋ ਸਿੱਖ ਨੇ ਸਦਾ ਹੀ ਜਾਣਿਆ ਗੁਰੂ ਕਾ ਸਿੱਖ ਜੋ ਹੈ ਬਾਬਾ ਜੀ ਬਚਨ ਕਰਦੇ ਸਨ ਬਈ ਸਦਾ ਹੀ ਸਿੱਖਦਾ ਰਹੋ ਫਿਰ ਕੀ ਸਿੱਖ ਕਿਹੜੀ ਸਿੱਖਿਆ ਸਿੱਖ ਗੁਰੂ ਦੀ ਸਿੱਖਿਆ ਸਿੱਖ ਗੁਰੂ ਦੀ ਹਮ ਅੰਧਲੇ ਅੰਧ ਵਿਖੇ ਬਿਖਰਾਤੇ ਕਿਉਂ ਚਾਲੀ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦਾ ਸਿੱਖਿਆ ਤਾਂ ਗੁਰੂ ਦੀ ਚਾਲੀ ਚਾਲੀ ਜੇ ਤੂੰ ਗੁਰੂ ਦੀ ਪ੍ਰਸੰਨਤਾ ਲੈਣੀ ਹੈ ਤਾਂ ਗੁਰੂ ਦੀ ਚਾਲੀ ਚਾਲੀ ਫਿਰ ਗੁਰੂ ਦੀ ਚਾਲੀ ਕਿਹੜੀ ਹੈ ਤੋ ਹਜ਼ੂਰ

ਜੋ ਕਵੇ ਉਹ ਮੰਨੀ। ਸਤ ਵਚਨ ਕਹਿ, ਅਸੀਂ ਕਿਸੇ ਦਾ ਗੁਰੂ ਕਿਸੇ ਦਾ ਬਚਨ ਮੰਨਾਂਗੇ ਕੋਈ ਸਾਡਾ ਹੀ ਮੰਨੇ, ਤੇ ਜੇ ਅਸੀਂ ਗੁਰੂ ਦਾ ਬਚਨ ਹੀ ਨਹੀਂ ਮੰਨਾਂਗੇ ਤਾਂ ਫਿਰ ਭਾਈ ਦੁੱਖ ਸੁੱਖ ਵੇਲੇ ਸਾਡੀ ਗੁਰੂ ਕਿਵੇਂ ਸਹਾਇਤਾ ਕਰੇਗਾ।

गुरु की गल, सिख का जीवन कहा करन, जो गुरु का हुक्म है वो करन, जो भी बाणी नाल जुड़ना, सिमरन नाल जुड़ना, स्वास स्वास जपना, सतनाम, जिन्होंने गुरु के हुक्म अनुसार अपने मन नूं सिमरन विच जोड़िया, प्यारी साध संगत, फिर वाहिगुरू करदिया करदिया सिमरन करदिया करदिया ऐसी अवस्था बन जाती है, पहला वाहिगुरू रसना ते वसदा, फिर मन च वसदा, फिर रोम रोम च वस जाता है। खुश वाहिगुरु शब्द जो है गुरु का मंत्र, रोम रोम च वस जाता है, बाणी चाहता है गुरमुख रोम रोम हर त्यार। जेडे गुरमुख हैं ना, जिन्होंने गुरु नु मुख रखा, जिन्होंने मन नु मुख नहीं रखा, जे मन ने कहा भी ये काम कर ले चलो कर लेंगे, मन तो गलतियां ना पुतल है, मन दे आख नहीं लगना चाहिए, जे मन ने कहा भी उन्हें दाढ़ी कटी है तू भी कट लिया खुश हो, ये भी कुछ सीखी, ये भी कुछ सीखी दा प्यार नहीं, मन दे आख नहीं लगना, मन नु जितना है वो असली सूरमा है बहादुर ही, जिन्हें मन नु जिते जरा मन दे मगर भजा फिर वो कहदा सूरमा। भाई साहब जी लिखते हैं, मन वैरी नु जिसने जितया इस बादशाह जित जाता, सूर वीर वरियाम न कोई जिसने तैनू दिल विच जाता, इनू जितना है इसते कंट्रोल करना, वो सूरमा है जिसने मन ते कंट्रोल किया, जरा मन दे मगर लग गया मन तो गलतियां का पुतल है, मिनट मिनट बाद अपने वासे च ही नहीं रहिंदा, असि इतने बैठे हाँ देसां दे सातरां दीआं मन सहरां पिया करदा है, वह जिहड़ियां थावां तो भी हो आउंदा है, जिहड़ियां थावां ने वेखियां ने कोई ना कोई स्वरूप बना लैंदा अपने आप, तो मन नूं खिंचना है अपने वल, आखो श्री वाहिगुरु, मन दे मगर नहीं खिंचिया जाणा, इहनूं आपणे वल खिंचना है भाई, इहनूं मित्र बना के इस तों कम लैणा है, मन नूं मुख नहीं रखना, गुरु नूं मुख रखना, गुरु नूं कहा है, जिन्होंने गुरु नूं मुख रखे है प्यारी साध संगत, उन्हां दे रोम रोम दे विचों सिमरन दी आवाज़ां आउंदी, रोम पहला सिमरन रसना ते आके वसदा, रसना द्वारा मन ते, फिर मन विच वसिया फिर तन विच वस गया, मन विच वसिया फिर तन विच वस गया, फिर जिसले तन विच वस जांदा है सिमरन, फिर तन दे उत्ते 7 करोड़ रोम हन, शरीर दे उत्ते 7 करोड़ रोम हन, फिर एक रसना वाहिगुरु नहीं जपदी, 7 करोड़ भी नहीं जपिया जांदा है श्री वाहिगुरु, जे तेरी वाहिगुरु गुरमुख की अवस्था, गुरमुख रोम रोम हर त्याग, गुरमुख रोम रोम हर त्याग, आप करेंगे दर्शन पट्टी दे इलाके दे रहने वाले दो गुरु के सिख इत पिंड च रहेंगे, गुरु की बख्शिश होगी, पंजवें पातशाह के दर्शन कीते, मन धोता होया सी, चोली अड़के जाचना की, दाता जी बख्शिश करो विसरना ही दातार, अपना नाम देहो गुण गावा दिन रात, नानक जाओ नाम दी दात बख्श, सचे पातशाह नाम, नाम पूरे गुरु तो मिलता है, पूरा गुरु कौन है, प्यार नाल आखो धन गुरु अर्जन, पूरे गुरु तो दात मिलती, नाम अमोलक रतन है पूरे सदगुर पास, सदगुर सेवे लगियां कड़ रतन देवे प्रगास, दोवां ने जाचना की, गुरु ने तकिया भांडा साफ है, नाम वस्तु रख दी, गुरमंत्र लेके अपने घर आ गए, फिर अभ्यास शुरू कर दिया, नाम दी वस्तु मिली उसनों कमाई दे नाल हिड़के अभ्यास शुरू किया, प्यारी साध संगत नाम जपदियां जपदियां ए अवस्था बनी, तुरदियां फिरदियां बहदियां उठदियां
ਜਿਸ ਵੇਲੇ ਲੇਟ ਵੀ ਜਾਂਦੇ ਹਨ, ਨੀਂਦਰ ਵੀ ਆ ਜਾਂਦੀ ਹੈ, ਇਹਨਾਂ ਦੇ ਰੋਂਦ ਰੋਂਦ ਦੇ ਵਿੱਚੋਂ ਆਵਾਜ਼ ਆਉਂਦੀ ਹੈ, ਸਤਨਾਮ ਦਿੱਤਾ ਹੈ ਮੰਤਰ ਮੇਰੇ ਪੰਜੇ ਪਾਤਸ਼ਾਹ ਜੀ ਨੇ ਸਤਨਾਮ ਦਾ, ਤੇ ਇੱਕ ਨੂੰ ਵਾਹਿਗੁਰੂ। ਜਿਸ ਵੇਲੇ ਸਿਮਰਨ ਵਿੱਚ ਜੁੜ ਕੇ ਵਜਤ ਆਇਆ, ਉਸ ਸਮੇਂ ਦੇ ਬਾਅਦ ਖਿਆਲ ਆਇਆ ਮਨਾ, ਚਲੋ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕਰੀਏ। ਜਿਸ ਦਾਤੇ ਨੇ ਅਸਾਂ ਮੋਇਆਂ ਨੂੰ ਜਵਾਲਿਆ ਹੈ ਸਿਮਰਨ ਦੇ ਤਾਂ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਉਹ ਜੀਵਿਆ। ਤੁਸੀਂ ਸਾਰੇ ਜੀਵੇ ਹੋ ਆਖੋ ਸ੍ਰੀ ਵਾਹਿਗੁਰੂ, ਕਿਉਂਕਿ ਤੁਹਾਡੇ ਹਿਰਦੇ ਚ ਸਾਈਂ ਵਸਿਆ। ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਏ। ਜਿਨ੍ਹਾਂ ਦੇ ਅੰਦਰ ਸਾਈਂ ਨਹੀਂ ਵਸਿਆ, ਸਿਮਰਨ ਨਹੀਂ ਆਇਆ, ਉਹ ਤੁਰਦੇ ਫਿਰਦੇ ਹੀ ਮੁਰਦੇ, ਤੁਰਦੇ ਫਿਰਦੇ ਵੀ ਦੁਰਲਭ ਦੇ ਪਾਈ ਵਡਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਨਾਮ ਤੋਂ ਹੀਣਾ ਇਨਸਾਨ ਹਜ਼ੂਰ ਕਹਿੰਦੇ, ਉਹ ਤਾਂ ਆਪਣੀ ਆਤਮਾ ਦਾ ਘਾਤ ਕਰ ਰਿਹਾ, ਆਤਮਾ ਦਾ ਘਾਤ। ਜਿਹੜਾ ਆਪਣੀ ਆਤਮਾ ਦਾ ਘਾਤ ਪਿਆ ਕਰਨਾ, ਉਹਨੇ ਦੂਜੇ ਦਾ ਕਿਸੇ ਦਾ ਕੀ ਸਵਾਰਨਾ। ਨਾਮ ਨਾ ਜਪੇ ਤਾਂ ਆਤਮ ਘਾਤੀ, ਆਤਮ ਘਾਤੀ ਏਡਾ ਵੱਡਾ ਪਾਪੀ ਹੈ, ਬਾਣੀ ਚ ਆਇਆ ਆਤਮ ਘਾਤੀ ਜਗਤ ਕਸਾਈ, ਏਡਾ ਵੱਡਾ ਪਾਪੀ ਹੈ ਆਤਮ ਘਾਤੀ। ਤਾਂ ਉਹ ਆਤਮ ਘਾਤੀ ਹੈ ਜਿਸਨੇ ਨਾਮ ਨੂੰ ਭੁਲਾ ਦਿੱਤਾ। ਹਜ਼ੂਰ ਕਹਿੰਦੇ ਮੈਨੂੰ ਧਰਤੀ ਦੇ ਉਹਦਾ ਜਿਉਣਾ ਕਿਸੇ ਲੇਖੇ ਨੇ, ਦੁਰਲਭ ਦੇ ਪਾਈ ਵੱਡ ਭਾਗੀ। ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਕਿਉਂ ਨਾ ਜਾਈ ਜਿਹਨਾਂ ਬਿਸਰਤ ਰਾਮ, ਨਾਮ ਬਿਹੂਨ ਜੀਵਨ ਕੌਣੇ ਕੰਮ। ਕਿਹੜੇ ਕੰਮ ਦਾ ਜੀ, ਕਿਹੜੇ ਕੰਮ ਦਾ ਜੀਵਨ ਹੈ? ਬੱਚਾ ਜੇ ਪੜ੍ਹਾਈ ਨਾ ਪੜ੍ਹੇ, ਅਸੀਂ ਕਹਿੰਦੇ ਕਿ ਤੇਰਾ ਜੀਵਨ ਨਿਕੰਮਾ ਹੋ ਗਿਆ, ਵੱਡਿਆਂ ਕਿ ਕੀ ਕਰੇਗਾ, ਕੀ ਕੰਮ ਕਾਰ ਕਰੇਗਾ, ਪੜ੍ਹਾਈ ਨਹੀਂ ਪੜ੍ਹੀ। ਇਹ ਤਾਂ ਦੁਨਿਆਵੀ ਮਿਸਾਲ ਹੈ। ਹਜ਼ੂਰ ਕਹਿੰਦੇ ਨਾਮ ਬਿਹੂਨ ਜੀਵਨ ਕੌਣੇ ਕੰਮ, ਕਿਹੜੇ ਕੰਮ ਦਾ ਜੀਵਨ, ਪਰ ਨਾਮ ਵਾਲਾ ਜੀਵਨ ਸਫਲ। ਇਹਨਾਂ ਨੂੰ ਨਾਮ ਦੀ ਦਾਤ ਮਿਲੀ ਸੀ, ਇਹਨਾਂ ਨੇ ਨਾਮ ਦਾ ਜਾਪ ਕੀਤਾ, ਅਭਿਆਸ ਕੀਤਾ, ਰੋਮ ਰੋਮ ਦੇ ਵਿੱਚੋਂ ਆਵਾਜ਼ਾਂ ਆਉਂਦੀਆਂ ਨੇ ਸ੍ਰੀ ਵਾਹਿਗੁਰੂ, ਦੂਜੇ ਦੇ ਸਤਨਾਮ ਦੀਆਂ ਆਵਾਜ਼ਾਂ। ਦੋਵੇਂ ਤਿਆਰ ਹੋਏ, ਤੁਰਨ ਲੱਗੇ, ਖਿਆਲ ਆਇਆ ਮਨ ਜਿੱਥੇ ਗੁਰੂ ਦੇ ਦਰਸ਼ਨ ਕਰਨੇ ਹਨ, ਪੰਜਵੇਂ ਪਾਤਸ਼ਾਹ ਦੇ ਦਰਸ਼ਨ, ਉੱਥੇ ਗੁਰੂ ਕੇ ਲੰਗਰ ਵਾਸਤੇ ਕੁਝ ਮਾਇਆ ਵੀ ਲੈ ਚੱਲੀ, ਪੰਜ ਪੰਜ ਸੌ ਰੁਪਏ ਦੀਆਂ ਇਹਨਾਂ ਵਾਸਲੀਆਂ ਭਰ ਲਈਆਂ, ਪੁਰਾਣੀਆਂ ਵਾਸਲੀਆਂ ਕੱਪੜੇ ਦੀਆਂ ਬਣਾ ਕੇ ਉਹਦੇ ਰੁਪਈਏ ਪਾਉਂਦੇ ਸੀ, ਪੰਜ ਪੰਜ ਸੌ ਰੁਪਈਆ ਇਹਨਾਂ ਨੇ ਨਾਲ ਲੈ ਲਿਆ। ਲੱਕ ਨਾਲ ਵਾਸਲੀਆਂ ਬੰਨੀਆਂ, ਤੁਰਨ ਲੱਗੇ, ਇਹਨਾਂ ਦੀਆਂ ਘਰਾਂ ਵਾਲੀਆਂ ਨੇ ਪੁੱਛੇ ਹੱਥ ਜੋੜ ਕੇ, ਸਵਾਮੀ ਵਾਪਸ ਕਦ ਆਓਗੇ? ਆਖੋ ਸ੍ਰੀ ਵਾਹਿਗੁਰੂ। ਕਹਿਣ ਲੱਗੇ ਦੋਵਾਂ ਨੇ ਕਿਹਾ ਕਿ ਭਾਗਵਾਨੋ, ਗੁਰੂ ਦੇ ਦਰਸ਼ਨ ਕਰਨ ਵਾਸਤੇ ਚੱਲੇ, ਪਤਾ ਨੀ ਕਦ ਆਈਏ। ਪਰ ਫਿਰ ਪੁੱਛਿਆ, ਸਰਤਾਜ ਫਿਰ ਵੀ ਕੁਝ ਦੱਸੋ ਤਾਂ ਸਹੀ। ਕਹਿਣ ਲੱਗੇ ਪੰਦਰਾਂ ਦਿਨਾਂ ਬਾਅਦ ਵਾਪਸ ਆ ਜਾਣਾ। ਪੰਦਰਾਂ ਦੋਵੇਂ ਤੁਰ ਪਏ, ਪੱਟੀ ਦੇ ਇਲਾਕੇ ਦੇ ਰਹਿਣ ਵਾਲੇ ਸਨ, ਤਰਨ ਤਾਰਨ ਪੱਟੀ ਤੁਰੇ ਹਨ। ਨਿਰੰਕਾਰ ਦੀ ਨੇਤ ਇੱਕ ਪਿੰਡ ਵਿੱਚ ਰਾਤ ਪੈ ਗਈ, ਸ਼ਾਮਾਂ ਪਈਆਂ, ਸੋਚਿਆ ਵੀ ਰਾਤ ਬਿਤਾਣੀ ਹੈ ਇੱਥੇ, ਇਸ ਤਰ੍ਹਾਂ ਕਰੀਏ। ਫਿਰ ਕੋਈ ਮਨਮੁੱਖ ਮਿਲ ਗਿਆ, ਆਖੋ ਸਿੰਘ ਵਾਹੀ, ਕੋਈ ਸਾਕਤ ਪੁਰਸ਼ ਮਿਲ ਗਿਆ, ਕੋਈ ਵੈਲੀ ਮਿਲ ਗਿਆ। ਸਾਕਤ ਪੁਰਸ਼ ਕੌਣ ਹੈ? ਜੋ ਨਿਗੁਰਾ ਹੈ, ਰੱਬ ਤੋਂ ਟੁੱਟਾ ਹੋਇਆ, ਜੋ ਗੁਰਪੀਰ ਵਾਲਾ ਨਹੀਂ, ਸ਼ਰਾਬੀ ਕਬਾਬੀ, ਉਹ ਮਿਲੇ। ਪੁੱਛਿਆ ਜੀ ਕਿੱਧਰ ਚੱਲੇ ਹੋ? ਸਿੱਖਾਂ ਨੇ ਕਿਹਾ ਸੀ ਗੁਰੂ ਦੇ ਦਰਸ਼ਨ ਕਰਨ ਵਾਸਤੇ ਜਾ ਰਹੇ, ਰਾਤ ਆ ਗਈ, ਰਾਤ ਬਿਤਾਣੀ। ਇਹਨੇ ਸੋਚਿਆ ਗੁਰੂ ਕੇ ਸਿੱਖ ਹਨ, ਜੇ ਗੁਰੂ ਦੇ ਦਰਸ਼ਨਾਂ ਨੂੰ ਜਾ ਰਹੇ ਹਨ, ਇਹਨਾਂ ਕੋਲ ਕੁਝ ਭੇਟਾ ਵੀ ਹੋਵੇ। ਖਾਲੀ ਤਾਂ ਜਾਂਦੇ ਹੀ ਨਹੀਂ ਸਿੱਖ, ਤੁਸੀਂ ਮੇਰੇ ਘਰ ਆਰਾਮ ਕਰ ਲਓ। ਸੱਤ ਬੱਚੇ ਇਹ ਆਪਣੇ ਘਰ ਲੈ ਆਏ,
ਜਿਸ ਵੇਲੇ ਗੁਰੂ ਕੇ ਸਿੱਖ ਪਹੁੰਚੇ, ਔਲੇ ਪਾਲੇ ਬਾਣੀ ਪੜ੍ਹਨ ਵਾਲੇ ਸਨ, ਕਿਉਂਕਿ ਗੁਰੂ ਕੇ ਸਿੱਖ ਨੂੰ ਭਾਈ ਸਾਹਿਬ ਜੀ ਲਿਖਿਆ ਗੁਰਸਿੱਖੀ

ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਪਿਆਰੇ ਗੁਰੂਦੇਵ ਆਪਣੇ ਇਸ ਪਵਿੱਤਰ ਸ਼ਬਦ ਦੇ ਦੁਆਰਾ ਜੋ ਵਿਚਾਰ ਸਾਨੂੰ ਬਖਸ਼ ਰਹੇ ਹਨ ਸੋ ਗਿਰਹੀ ਸੋ ਦਾਸ ਉਦਾਸੀ ਜਿਨ ਗੁਰਮੁਖ ਆਪ ਪਛਾਣੇ ਮਹਾਰਾਜ ਜੀ ਦੇਖਦੇ ਹਨ ਕੋਈ ਗ੍ਰਿਸਤੀ ਹੈ ਕੋਈ ਉਦਾਸੀ ਹੈ ਕੋਈ ਵਾਹਿਗੁਰੂ ਦਾ ਭਗਤ ਆਪਣੇ ਆਪ ਨੂੰ ਸਮਝਦਾ ਹੈ ਦਾਸ ਹੈ ਗ੍ਰਿਸਤੀ ਆਪਣੇ ਆਪ ਨੂੰ ਆਪਣੀ ਜਗ੍ਹਾ ਠੀਕ ਸਮਝਦੇ ਹਨ ਉਦਾਸੀ ਆਪਣੇ ਆਪ ਨੂੰ ਬੜਾ ਉੱਚਾ ਸਮਝਦਾ ਹੈ ਕਿ ਮੈਂ ਸਭ ਕੁਝ ਤਿਆਗ ਕੇ ਉਦਾਸੀ ਹੋ ਗਿਆ ਹਾਂ ਕੋਈ ਵਾਹਿਗੁਰੂ ਦਾ ਦਾਸ ਆਪਣੇ ਆਪ ਨੂੰ ਸੋਚਦਾ ਹੈ ਮੈਂ ਬਹੁਤ ਭਜਨ ਭਗਤੀ ਕਰਦਾ ਉਸ ਦਾ ਦਾਸ ਹਾਂ ਗੁਰੂ ਬਾਬਾ ਜੀ ਇਹਨਾਂ ਤਿੰਨਾਂ ਵਰਗਾਂ ਨੂੰ ਜਦੋਂ ਦੇਖਦੇ ਹਨ ਤਾਂ ਮਹਾਰਾਜ ਜੀ ਇਹ ਦੇਖਦੇ ਹਨ ਕਿ ਚਾਹੇ ਕੋਈ ਉਦਾਸੀ ਹੈ ਚਾਹੇ ਕੋਈ ਗ੍ਰਿਸਤੀ ਹੈ ਗੋਲ ਸਭਨਾ ਦਾ ਇੱਕ ਹੀ ਹੈ ਗੋਲ ਇੱਕ ਹੀ ਹੈ ਨਿਰਈ ਉਦਾਸੀ ਬਣਨ ਦੇ ਨਾਲ ਕੋਈ ਮਹਾਨ ਨਹੀਂ ਹੋ ਗਿਆ ਤੇ ਨਿਰਈ ਗ੍ਰਿਸਤੀ ਬਣਨ ਦੇ ਨਾਲ ਵੀ ਕੋਈ ਮਹਾਨ ਨਹੀਂ ਹੋ ਗਿਆ ਕਿ ਉਸਨੇ ਬਹੁਤ ਵੱਡਾ ਕੰਮ ਕਰ ਲਿਆ ਕਿਉਂਕਿ ਅਸੀਂ ਆਮ ਤੌਰ ਤੇ ਇਹ ਸੁਣਿਆ ਹੈ ਕਿ ਗੁਰੂ ਬਾਬਾ ਨਾਨਕ ਦੇਵ ਜੀ ਮਹਾਰਾਜ ਨੇ ਗ੍ਰਿਸਤ ਧਰਮ ਨੂੰ ਮਹਾਨਤਾ ਦਿੱਤੀ ਹੈ ਅਤੇ ਗ੍ਰਿਸਤ ਦੇ ਵਿੱਚ ਰਹਿੰਦਿਆਂ ਹੀ ਗੁਰੂ ਬਾਬਾ ਜੀ ਨੇ ਅਕਾਲ ਪੁਰਖ ਰੱਬ ਦੀ ਪ੍ਰਾਪਤੀ ਕਰਨ ਦਾ ਉਪਦੇਸ਼ ਦਿੱਤਾ ਹੈ ਜਿਸ ਵਿੱਚ ਅਸੀਂ ਬੜੇ ਪ੍ਰਸੰਨ ਹੋ ਜਾਂਦੇ ਹਾਂ ਕਿ ਅਸੀਂ ਗੁਰੂ ਬਾਬੇ ਦੇ ਮਾਰਗ ਤੇ ਚੱਲਣ ਵਾਲੇ ਗ੍ਰਿਸਤੀ ਹਾਂ ਪਰ ਇਹ ਨਹੀਂ ਕਦੇ ਬਾਣੀ ਚੋਂ ਪੜ੍ਹਿਆ ਇਹ ਧਿਆਨ ਨਾਲ ਨਹੀਂ ਸਮਝਿਆ ਕਿ ਗ੍ਰਿਸਤ ਮਾਰਗ ਤੇ ਠੀਕ ਹੈ ਮਹਾਰਾਜ ਜੀ ਨੇ ਸਾਨੂੰ ਉੱਤਮ ਦੱਸਿਆ ਹੈ ਗ੍ਰਿਸਤੀ ਨੂੰ ਉਹ ਕਬੂਲ ਕਰਦੇ ਹਨ ਲੇਕਿਨ ਜਿਸ ਤਰ੍ਹਾਂ ਦਾ ਗ੍ਰਿਸਤੀ ਗੁਰੂ ਨਾਨਕ ਦੇਵ ਜੀ ਦੇਖਣਾ ਚਾਹੁੰਦੇ ਹਨ ਉਹ ਗ੍ਰਿਸਤੀ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਉਹ ਅਸੀਂ ਬਾਣੀ ਦੇ ਵਿੱਚੋਂ ਨਹੀਂ ਜ਼ਿਆਦਾ ਸਮਝਿਆ ਅਤੇ ਅਸੀਂ ਇੱਕ ਆਪਣਾ ਹੀ ਸਿਧਾਂਤ ਜਿਹਾ ਬਣਾ ਲਿਆ ਹੈ ਕਿ ਚਲੋ ਜਿਤਨਾ ਵੀ ਸਾਤੋਂ ਥੋੜਾ ਬਹੁਤ ਪਾਠ ਭਜਨ ਸੇਵਾ ਆਦਿ ਹੋਈ ਉਨੀ ਬਹੁਤ ਹੈ ਕਿਉਂਕਿ ਅਸੀਂ ਗ੍ਰਿਸਤੀ ਹਾਂ ਅਸੀਂ ਆਪਣੇ ਆਪ ਨੂੰ ਆਪ ਹੀ ਤਸੱਲੀ ਦੇ ਲੈਂਦੇ ਕਿ ਅਸੀਂ ਗ੍ਰਿਸਤੀ ਜੋ ਹੋਏ ਬਾਲ ਬੱਚੇ ਪਾਲਣੇ ਹਨ ਆਹਾ ਸਾਡੀਆਂ ਓਬਲੀਗੇਸ਼ਨਸ ਹਨ ਤੇ ਸਾਡਾ ਥੋੜਾ ਵੀ ਕੀਤਾ ਬਹੁਤ ਪ੍ਰਵਾਨ ਹੈ ਅਸੀਂ ਜਿਤਨਾ ਵੀ ਕਰ ਲਿਆ ਬਹੁਤ ਹੈ ਕਿਉਂਕਿ ਅਸੀਂ ਗ੍ਰਿਸਤੀ ਜੋ ਹੋਏ ਹੁਣ ਅਸੀਂ ਕੋਈ ਤਿਆਗੀ ਥੋੜੋ ਹਾਂ ਜਿਹੜਾ ਸਾਰਾ ਦਿਨ ਭਜਨ ਕਰੀਏ ਤਪੱਸਿਆ ਕਰੀਏ ਤਪੱਸਿਆ ਕਰਨੀ ਸਾਧੂਆਂ ਦਾ ਕੰਮ ਹੈ ਉਦਾਸੀਆਂ ਦਾ ਕੰਮ ਹੈ ਗ੍ਰਿਸਤੀਆਂ ਦਾ ਥੋੜੋ ਹੈ ਗ੍ਰਿਸਤੀ ਤਾਂ ਸਾਰਾ ਦਿਨ ਕੰਮ ਕਰਦੇ ਹਨ ਉਹੀ ਬੜੀ ਵੱਡੀ ਤਪੱਸਿਆ
ਅਸੀਂ ਜਾਣੀ ਆਪਣੇ ਆਪ ਨੂੰ ਆਪ ਹੀ ਜਿੱਦਾਂ ਕੋਈ ਐਗਜ਼ੈਂਪਸ਼ਨ ਦੇ ਲਈ ਹੁੰਦੀ ਹੈ, ਐਗਜ਼ੈਂਪਟ ਕਰ ਲਿਆ ਹੁੰਦਾ ਹੈ ਕਿ ਅਸੀਂ ਗ੍ਰਿਸਤੀ ਹਾਂ ਤੇ ਸਾਨੂੰ ਜਿਤਨਾ ਕੁ ਵੀ ਅਸੀਂ ਕਰਦੇ ਹਾਂ ਉਹ ਗੁਰੂ ਬਾਬੇ ਨੂੰ ਮਨਜ਼ੂਰ ਹੈ, ਤੇ ਫਿਰ ਅਸੀਂ ਆਪਣੀ ਤਸੱਲੀ ਲਈ ਲਾਈਨਾਂ ਨੂੰ ਕਦੇ ਨਹੀਂ ਦੇਖਦੇ ਕਿਸ ਕੰਟੈਕਸਟ ਚ ਲਿਖੀਆਂ ਗਈਆਂ ਹਨ। ਆਪਣੀ ਤਸੱਲੀ ਦੇਣ ਲਈ ਆਪਣੇ ਆਪ ਨੂੰ ਇਸ ਤਰ੍ਹਾਂ ਦੀਆਂ ਲਾਈਨਾਂ ਪੜ੍ਹ ਕੇ ਆਪਣੇ ਆਪ ਨੂੰ ਸੈਟਿਸਫਾਈ ਕਰ ਲੈਂਦੇ ਹਾਂ ਕਿ ਹੱਸਦਿਆਂ ਪਹਿਨਦਿਆਂ ਖਿਲਦਿਆਂ ਖਾਵਦਿਆਂ ਵਿੱਚ ਹੀ ਹੋਵੇ ਮੁਕਤ। ਇਹ ਮਹਾਰਾਜ ਨੇ ਆਖਿਆ, ਕਿਸ ਕੰਟੈਕਸਟ ਚ ਆਖਿਆ, ਕਿਸ ਰੈਫਰੈਂਸ ਚ ਆਖਿਆ, ਇਹ ਨਹੀਂ ਅਸੀਂ ਸਮਝਦੇ। ਤੋ ਅੱਜ ਇਸ ਕਰਕੇ ਇਹ ਜੋ ਭੁਲੇਖਾ ਹੈ ਗ੍ਰਿਸਤੀਆਂ ਨੂੰ, ਕਿਉਂਕਿ ਇੱਥੇ ਸਾਰੇ ਗ੍ਰਿਸਤੀ ਬੈਠੇ ਹਨ, ਗੁਰੂ ਨਾਨਕ ਦੇਵ ਜੀ ਮਹਾਰਾਜ ਗ੍ਰਿਸਤੀਆਂ ਨੂੰ ਕੀ ਉਪਦੇਸ਼ ਦਿੰਦੇ ਹਨ ਅਤੇ ਕਿਸ ਤਰ੍ਹਾਂ ਦਾ ਗ੍ਰਿਸਤ ਉਹਨਾਂ ਦਾ ਦੇਖਣਾ ਚਾਹੁੰਦੇ ਹਨ ਅਤੇ ਗ੍ਰਿਸਤੀ ਦੇ ਵਾਸਤੇ ਨਿਸ਼ਾਨਾ ਕੀ ਹੈ, ਜੇ ਉਸ ਨਿਸ਼ਾਨੇ ਤੇ ਨਹੀਂ ਉਹ ਪਹੁੰਚਦਾ ਤੇ ਉਸ ਦਾ ਗ੍ਰਿਸਤੀ ਹੋਣਾ ਵੀ ਕਿਸੇ ਕੰਮ ਨਹੀਂ, ਉਸਦਾ ਕੋਈ ਮਤਲਬ ਨਹੀਂ। ਤੇ ਜੇ ਉਦਾਸੀ ਹੋ ਕੇ ਉਸ ਮੰਜ਼ਿਲ ਤੇ ਨਹੀਂ ਪਹੁੰਚਦਾ ਤੇ ਉਸਦਾ ਉਦਾਸੀ ਹੋਣ ਦਾ ਵੀ ਕੋਈ ਅਰਥ ਨਹੀਂ ਹੈ। ਅਰਥ ਇੱਕੋ ਹੀ ਗੱਲ ਦੇ ਵਿੱਚ ਹੈ ਕਿ ਉਸ ਮੰਜ਼ਿਲ ਤੱਕ ਪਹੁੰਚਿਆ ਜਾਏ, ਉਸ ਗੋਲ ਨੂੰ ਪ੍ਰਾਪਤ ਕੀਤਾ ਜਾਏ, ਚਾਹੇ ਤੁਸੀਂ ਗ੍ਰਿਸਤੀ ਹੋ ਕੇ ਪ੍ਰਾਪਤ ਕਰੋ, ਚਾਹੇ ਤੁਸੀਂ ਉਦਾਸੀ ਹੋ ਕੇ ਪ੍ਰਾਪਤ ਕਰੋ। ਇਸ ਸ਼ਬਦ ਚ ਗੁਰੂ ਬਾਬਾ ਜੀ ਨੇ ਉਦਾਸੀ ਨੂੰ ਵੀ ਰਿਜੈਕਟ ਨਹੀਂ ਕੀਤਾ, ਨਾ ਗ੍ਰਿਸਤੀ ਨੂੰ ਰਿਜੈਕਟ ਕੀਤਾ। ਬਾਬਾ ਜੀ ਨੇ ਇਹ ਆਖਿਆ ਹੈ ਕਿ ਸੋ ਗ੍ਰਹੀ ਸੋ ਦਾਸ ਉਦਾਸੀ, ਕਹਿੰਦੇ ਸਾਡੀਆਂ ਨਜ਼ਰਾਂ ਦੇ ਵਿੱਚ ਕੇਵਲ ਉਹੀ ਗ੍ਰਿਸਤੀ ਸਹੀ ਗ੍ਰਿਸਤੀ ਹੈ, ਉਹੀ ਉਦਾਸੀ ਸਹੀ ਉਦਾਸੀ ਹੈ ਜਿਨ ਗੁਰਮੁਖ ਆਪ ਪਛਾਣਿਆ, ਜਿਸਨੇ ਗੁਰੂ ਦੀ ਕਿਰਪਾ ਦੇ ਨਾਲ, ਗੁਰੂ ਦੀ ਬਾਣੀ ਦੇ ਨਾਲ, ਗੁਰੂ ਦੀ ਆਗਿਆ ਦੇ ਨਾਲ, ਸੇਵਾ ਦੇ ਨਾਲ ਆਪਣੇ ਆਪ ਨੂੰ ਪਛਾਣਿਆ ਹੈ, ਆਪਣੇ ਆਪ ਨੂੰ ਪਛਾਣਨਾ ਹੈ, ਸੈਲਫ ਰਿਅਲਾਈਜੇਸ਼ਨ ਜਿਸਨੂੰ ਆਖਦੇ ਹਨ, ਆਪਣੇ ਆਪ ਨੂੰ ਲੱਭਣਾ ਹੈ ਕਿ ਮੈਂ ਕੌਣ ਹਾਂ, ਮੈਂ ਕਿੱਥੋਂ ਆਇਆ, ਇਹ ਮੇਰੀ ਘਾੜਤ ਘੜਨ ਵਾਲਾ ਕੌਣ ਹੈ, ਕਿਸਨੇ ਮੈਨੂੰ ਬਣਾਇਆ ਹੈ, ਮੇਰੇ ਬਣਾਉਣ ਵਾਲੇ

ਦ੍ਰਿਸ਼ਟੀ ਦਾ ਵੀ ਮੁੱਖ ਕਰਮ, ਮੁੱਖ ਫਰਜ਼, ਮੁੱਖ ਧਰਮ, ਮੁੱਖ ਉਸਦਾ ਜੋ ਫੋਕਸ ਹੈ ਆਪਣੀ ਜ਼ਿੰਦਗੀ ਦੇ ਉੱਤੇ, ਇਸ ਗੱਲ ਦੇ ਉੱਤੇ ਹੋਣਾ ਚਾਹੀਦਾ ਹੈ ਕਿ ਉਸਨੇ ਆਪਣੇ ਆਪ ਨੂੰ ਲੱਭਣਾ ਹੈ। ਸੋ ਅੱਜ ਇਹ ਸ਼ਬਦ ਆਪਣੇ ਅੰਦਰ ਵਸਾ ਕੇ ਜਾਓ ਕਿ ਹਰੇਕ ਗ੍ਰਿਸ਼ਤੀ ਦੇ ਜੀਵਨ ਦਾ ਨਿਸ਼ਾਨਾ ਇਹ ਹੈ, ਚਾਹੇ ਉਹ ਮਰਦ ਹੈ ਚਾਹੇ ਔਰਤ ਹੈ, ਨਿਸ਼ਾਨਾ ਇੱਕ ਹੈ ਕਿ ਉਸਨੇ ਆਪਣੇ ਆਪੇ ਦੀ ਖੋਜ ਕਰਨੀ ਹੈ। ਇਸ ਵਾਸਤੇ ਇਹ ਮਨੁੱਖਾ ਜਨਮ ਮਿਲਿਆ ਹੈ ਕਿ ਮੈਂ ਕੌਣ ਹਾਂ, ਜੇ ਕੋਈ ਸਮਝਦਾ ਮੈਂ ਮੇਲ ਹਾਂ ਜਾਂ ਮੈਂ ਫੀਮੇਲ ਹਾਂ। ਮਹਾਰਾਜ ਜੀ ਆਖਦੇ ਹਨ ਕਿ ਜੋ ਇਹ ਜਾਣੋ ਸੋ ਇਹ ਨਾ ਹੈ, ਜੋ ਤੁਸੀਂ ਸੋਚਦੇ ਹੋ ਕਿ ਤੁਸੀਂ ਆ ਹੋ ਉਹ ਨਹੀਂ ਹੋ, ਕੁਛ ਹੋਰ ਵਸਤੂ ਹੋ। ਕਿਉਂਕਿ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਆਪ ਨੂੰ ਹੀ ਸਾਜਿਆ।

0: ਇਸ ਲਾਈਨ ਚ ਇਹ ਕਿਹਾ ਹੈ, ਬਿਨਾਂ ਆਪਣੇ ਆਪ ਨੂੰ ਬੁੱਝਣ ਤੋਂ ਸਾਰੇ ਹੀ ਪ੍ਰਮਾਤਮਾ ਦੀ ਦਰਗਾਹ ਦੇ ਵਿੱਚ ਕਹਿੰਦੇ ਕਤਾਰ ਦੇ ਵਿੱਚ ਬੰਨ ਕੇ ਖੜੇ ਕੀਤੇ ਜਾਣਗੇ ਗੁਨਾਹਗਾਰਾਂ ਦੀ ਤਰ੍ਹਾਂ। ਕਿਸੇ ਨੂੰ ਵੀ ਕੋਈ ਮੁਆਫੀ ਨਹੀਂ ਹੈ, ਕਿਸੇ ਨੂੰ ਵੀ ਕੋਈ ਮੁਆਫੀ ਨਹੀਂ। ਸੁਗ੍ਰਸਤੀਆਂ ਵਾਸਤੇ ਇਹ ਪਰਮ ਭੁਲੇਖਾ ਦੂਰ ਕਰਨ ਵਾਸਤੇ ਦਾਸ ਨੇ ਅੱਜ ਦਾ ਇਹ ਕੀਰਤਨ ਚੁਣਿਆ ਹੈ, ਕਿਉਂਕਿ ਗ੍ਰਸਤੀਆਂ ਦੀ ਜੋ ਦਸ਼ਾ ਅੱਜ ਸਾਰੇ ਸੰਸਾਰ ਚ, ਖਾਸ ਕਰਕੇ ਅਸੀਂ ਤਾਂ ਆਪਣੀ ਹੀ ਗੱਲ ਕਰਨੀ ਹੈ ਨਾ, ਜੋ ਨਜ਼ਰ ਆਉਂਦੀ ਹੈ ਉਹ ਇਹ ਨਹੀਂ ਨਜ਼ਰ ਆਉਂਦੀ ਕਿ ਗ੍ਰਸਤੀਆਂ ਦਾ ਜੀਵਨ ਫੋਕਸਡ ਇਸ ਗੱਲ ਦੇ ਉੱਤੇ ਹੈ ਕਿ ਉਹਨਾਂ ਨੇ ਸਪਿਰਚੁਅਲੀ ਇਵਾਲਵ ਹੋਣਾ ਹੈ, ਇਨਲਾਈਟਨਡ ਹੋਣਾ ਹੈ, ਬ੍ਰਹਮ ਗਿਆਨ ਦੀ ਪ੍ਰਾਪਤੀ ਕਰਨੀ ਹੈ, ਆਪਣੇ ਆਪੇ ਨੂੰ ਬੁੱਝਣਾ ਹੈ। ਇਹ ਸਾਡਾ ਮੇਨ ਫੋਕਸ ਨਹੀਂ ਹੈ ਲਾਈਫ ਦਾ, ਤੇ ਨਾ ਹੀ ਅਸੀਂ ਅਗਾਂਹ ਬੱਚਿਆਂ ਨੂੰ ਪਾਸ ਆਨ ਕਰਦੇ ਹਾਂ। ਜੇ ਇਹ ਸਾਡਾ ਆਪਣਾ ਜੀਵਨ ਦਾ ਮੁੱਖ ਕਰਮ ਨਹੀਂ ਹੈ ਤਾਂ ਫਿਰ ਬੱਚਿਆਂ ਦਾ ਕਿਵੇਂ ਬਣੇਗਾ, ਉਹਨਾਂ ਦਾ ਵੀ ਨਹੀਂ ਬਣ ਸਕਦਾ। ਫਿਰ ਬਾਅਦ ਦੇ ਵਿੱਚ ਸਾਨੂੰ ਪਛਤਾਵਾ ਹੁੰਦਾ ਹੈ ਕਿ ਬੱਚੇ ਦੂਰ ਚਲ ਗਏ ਹਨ, ਬੱਚੇ ਦੂਰ ਜਾ ਰਹੇ ਹਨ, ਅਸੀਂ ਖੁਦ ਹੀ ਦੂਰ ਚਲੇ ਗਏ ਹਾਂ। ਸਾਨੂੰ ਖੁਦ ਹੀ ਨਹੀਂ ਪਤਾ ਕਿ ਗ੍ਰਸਤੀ ਹੋ ਕੇ ਗ੍ਰਸਤੀ ਦਾ ਜਿਹੜਾ ਮੁੱਖ ਨਿਸ਼ਾਨਾ ਜੀਵਨ ਦਾ ਉਹ ਕੀ ਹੈ। ਮਹਾਰਾਜ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਦੇਖ ਕੇ ਸਮਝ ਕੇ ਕਿ ਗ੍ਰਸਤੀ ਕਿੱਥੇ ਭੁੱਲ ਜਾਂਦੇ ਹਨ, ਗ੍ਰਸਤੀ ਕਿੱਥੇ ਭਟਕ ਜਾਂਦਾ ਹੈ, ਗ੍ਰਸਤੀ ਕਿੱਥੇ ਖੋ ਜਾਂਦਾ ਹੈ, ਉਸ ਦਾ ਬਾਣੀ ਚ ਜ਼ਿਕਰ ਕੀਤਾ ਹੈ। ਸਾਨੂੰ ਸੁਣਨਾ ਚਾਹੀਦਾ ਹੈ ਔਰ ਸੁਣਨਾ ਸਾਡੇ ਲਈ ਬਹੁਤ ਲਾਜ਼ਮੀ ਹੈ ਤਾਂ ਕਿ ਅਸੀਂ ਸੁਣਨ ਤੋਂ ਬਾਅਦ ਦੇਖ ਸਕੀਏ ਕਿਤੇ ਇਹੀ ਹਾਲਤ ਤੇ ਨਹੀਂ ਸਾਡੀ, ਫਿਰ ਸਾਨੂੰ ਪਤਾ ਚੱਲ ਜਾਏਗਾ ਕਿ ਅਸੀਂ ਗੁਰੂ ਨਾਨਕ ਦੇ ਹੀ ਗ੍ਰਸਤੀ ਹਾਂ ਜਾਂ ਅਸੀਂ ਕੁਝ ਹੋ ਰਹੀ ਹਾਂ। ਗੁਰੂ ਮਹਾਰਾਜ ਨੇ ਕੈਟਾਗਰਾਈਜ਼ ਕੀਤਾ ਹੈ ਬਾਣੀ ਦੇ ਵਿੱਚ ਕਿ ਗ੍ਰਸਤੀ ਜੋ ਹੈ ਨੰਬਰ ਇੱਕ ਉਹ ਇੰਦਰੀਆਂ ਦੇ ਰਸਾਂ ਦੇ ਵਿੱਚ ਖੋ ਜਾਂਦਾ ਹੈ। ਸਾਰੀ ਜ਼ਿੰਦਗੀ ਉਹ ਆਪਣੀਆਂ ਇਹਨਾਂ ਸੈਂਸੁਅਲ ਪਲੈਜਰਸ ਦੇ ਹੀ ਐਂਟਰਟੇਨ ਕਰਨ ਦੇ ਵਿੱਚ ਗੁਆ ਦਿੰਦਾ ਹੈ। ਸਰੀਰਕ ਸੁੱਖਾਂ ਨੂੰ ਹੀ ਭਾਲਦਾ ਰਹਿੰਦਾ ਹੈ, ਸਰੀਰਕ ਸੁੱਖਾਂ ਨੂੰ ਹੀ ਵਧਾਉਂਦਾ ਰਹਿੰਦਾ ਹੈ ਅਤੇ ਸਰੀਰਕ ਸੁੱਖਾਂ ਤੇ ਹੀ ਉਸਦੀ ਜ਼ਿੰਦਗੀ ਸੀਮਤ ਰਹਿ ਜਾਂਦੀ ਹੈ। ਇੱਕ ਕੁਤਾਹੀ ਗ੍ਰਸਤੀ ਇਹ ਕਰਦਾ ਹੈ। ਦੂਸਰੀ ਕੁਤਾਹੀ ਗ੍ਰਸਤੀ ਇਹ ਕਰਦਾ ਹੈ ਕਿ ਉਸ ਦੇ ਜੀਵਨ ਚ ਸਿਰਫ ਧੰਦਾ ਹੀ ਧੰਦਾ, ਧੰਦਾ ਹੀ ਧੰਦਾ, ਧੰਦਾ ਹੀ ਧੰਦਾ ਰਹਿ ਜਾਂਦਾ ਹੈ, ਹੋਰ ਉਸ ਦੇ ਜੀਵਨ ਦੇ ਵਿੱਚ ਕੋਈ ਪ੍ਰਾਇਓਰਿਟੀ ਨਹੀਂ, ਕੋਈ ਪ੍ਰਾਇਓਰਿਟੀ ਨਹੀਂ। ਧੰਦੇ ਤੋਂ ਇਲਾਵਾ ਉਹਦਾ ਕੋਈ ਜ਼ਿੰਦਗੀ ਦਾ ਹੋਰ ਖਾਸ ਨਿਸ਼ਾਨਾ ਨਹੀਂ, ਆਪਣੇ ਲਈ ਵੀ ਔਰ ਆਪਣੇ ਬੱਚਿਆਂ ਲਈ ਵੀ। ਗ੍ਰਸਤੀ ਦੋ ਚੀਜ਼ਾਂ ਦੇ ਵਿੱਚ ਖੋ ਜਾਂਦਾ ਹੈ, ਨੰਬਰ ਇੱਕ ਸਰੀਰਕ ਰਸਾਂ ਦੇ ਵਿੱਚ, ਇੰਦਰੀਆਂ ਦੇ ਰਸਾਂ ਦੇ ਵਿੱਚ, ਦੂਸਰਾ ਗ੍ਰਸਤੀ ਖੋ ਜਾਂਦਾ ਹੈ ਆਪਣੇ ਧੰਦੇ ਦੀ ਦੁਨੀਆ ਦੇ ਵਿੱਚ। ਆਓ ਮਹਾਰਾਜ ਜੀ ਦੀ ਬਾਣੀ ਦੇ ਵਿੱਚੋਂ ਜੋ ਹੁਣ ਮੈਂ ਕਹਿ ਰਿਹਾ ਹਾਂ ਉਸ ਦੇ ਉੱਤੇ ਮੋਹਰ ਲਗਾਈਏ ਕਿ ਗੁਰੂ ਬਾਬਾ ਜੀ ਦਾ ਇਹ ਨਿਰਣਾ ਹੈ। ਕਹਿੰਦੇ ਹਨ,
1: ਕੋਸ਼ਿਸ਼ ਕਰਾਂਗੇ ਪੰਜਾਬੀ ਦੇ ਵਿੱਚ ਥੋੜਾ ਬੋਲਾਂਗੇ, ਸਾਨੂੰ ਮਾਫੀ ਦਿਓ, ਜ਼ਿਆਦਾ ਪੰਜਾਬੀ ਨਹੀਂ ਆਉਂਦਾ, ਅਸੀਂ ਕੁਝ ਕਹਿਣਾ ਚਾਹੁੰਦੇ। ਜੇ ਤੁਸੀਂ ਧਿਆਨ ਜੇ ਸਿਮਰਨ ਕਰਨਾ ਹੈ, ਮੈਡੀਟੇਸ਼ਨ ਕਰਨਾ, ਕਈ ਤਰੀਕੇ ਨਾਲ ਕਰ ਸਕਦੇ। ਵੈਸੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ, ਸੁਣਿਆ ਸਿੱਧ ਪੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪਹਿ ਨ ਸਕੇ ਕਾਲ। ਇੱਕ ਜਪਾ ਹੈ, ਸਾਰੇ ਸੰਗਤ ਕੱਥੇ ਬੋਲ ਸਕਦੇ, ਸਾਰੇ ਸੰਗਤ ਕੱਥੇ ਜਪ ਕਰ ਸਕਦੇ, ਪਰ ਇੱਕ ਸੁਣ ਸਕਦੇ। ਜੇ ਤੁਸੀਂ ਸੰਗਤ ਦੇ ਵਿੱਚ ਬੈਠਣਾ ਹੈ, ਧਿਆਨ ਨਾਲ ਸੁਣੋ, ਅੱਖ ਬੰਦ ਕਰਕੇ ਦੋਨੋਂ ਕੰਨ ਤੋਂ ਸੁਣੋ ਆਵਾਜ਼ ਜਿਹੜੀ ਆ ਰਹੀ, ਕਿਉਂਕਿ ਅਸੀਂ ਕਈ ਸ਼ਬਦ ਲਾਈਟ ਹੈ, ਕਈ ਸ਼ਬਦ ਸਿੰਪਲ मतलब लाइट ट्यून है, कोई क्लासिकल राग विच नहीं है, वह ईजली बोल सकते नाल कथे, और कई शब्द थोड़ा औखा ट्यून है तुसी सुन सकते, ध्यान नाल सुन सकते और पूरा ओदा प्यार और बख्शिश मिल सकते जस्ट बाय लिसनिंग. This is the secret that they teach you when you learn how to hear or listen to Gurbani and chant and sing and sit in a sangat, is that you sit with a straight spine, you close your eyes, and if you can't chant along, if it's difficult to sing along, then you listen to the words that are being created. With both of your ears, you consciously hear the sound going into your ears, and it will change you. And it will alter your life and your consciousness. So please, with love, we're asking, with respect, we're asking to join us in this way. Sit straight and let's have an experience, not just sit idly. So if you can sing and chant with us, then do so. And if not, sit straight and meditate and listen to the words and let them affect you. Both are equally valuable.
2: The Babaji that was doing katha before we came was talking about how your mind is like a horse, right? Kode de utte chad jande hai. And we ride the horse, we control where the horse goes. It's not already like that, you have to make it like that. That's the test. You can either slip off the horse and fall, and the horse will ride you, or you can control the direction of the horse. Mind is your slave, if you make it, or you are your mind slave. So what we're talking about, listening with the correct posture, bilkul sidha baith ke chaukdi maar ke paave jithe jehde aasan vich baithna chahunde ho tusi baitho, lekin bilkul sharir hilana nahi hai, akh band karo, apna andar dekho, aur tusi apna mann, whatever your mind says, jo tade man kehnde hai, tusi oh suno. ਤੁਸੀਂ ਦੇਖੋ ਮਨ ਕੀ ਹੈ, ਮਨ ਕਿਹੜੀ ਚੀਜ਼ ਹੈ. ਅਗਰ ਤੁਸੀਂ ਕਦੀ ਇਤਨਾ ਟਾਈਮ ਨਹੀਂ ਲੈ ਲਿਆ ਕਿ ਮੈਂ ਬੈਠ ਕੇ ਆਪਣਾ ਮਨ ਸੁਣਾਂਗਾ, ਜੋ ਮੈਂ ਮੇਰਾ ਮਨ ਕਹਿੰਦਾ ਮੈਂ ਸੁਣਾਂਗਾ, ਤੇ ਤੁਸੀਂ ਕਦੀ ਦੇਖ ਨਹੀਂ ਸਕਦੇ ਮਨ ਕੀ ਹੈ. ਜਿਹੜੇ ਕਲਾਸਿਕਲ ਰਾਗਾ ਹੈਗੇ ਆ, ਰਾਗਾ ਜਿਹੜੇ ਹੈਗੇ ਆ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਹੈਗੇ ਆ, ਇੱਕ ਵਿੱਦਿਆ ਹੈ, ਔਰ ਹਰ ਇੱਕ ਨੂੰ ਥੋੜ੍ਹੇ ਆ ਸਕਦੇ ਆ, ਬਹੁਤ ਮੁਸ਼ਕਿਲ, ਇੱਕ ਜ਼ਿੰਦਗੀ ਦੇਣੀ ਪੈਂਦੀ ਹੈ ਇਸ ਚੀਜ਼ ਨੂੰ. ਤਾਂ ਹੀ ਇਸ ਨਵੇਂ ਦੁਨੀਆ ਜਿਹੜੇ ਬਹੁਤ ਵੈਸਟਰਨਾਈਜ਼ ਦੁਨੀਆ ਹੋ ਗਿਆ, ਉਹ ਜ਼ਿਆਦਾ ਲੈਂਦੇ ਨੇ ਕਲਾਸਿਕਲ ਗੁਰਬਾਣੀ ਕੀਰਤਨ ਜੋ ਹੁੰਦਾ ਹੈ ਨਾ, ਉਹ ਮੁਸ਼ਕਿਲ ਚੀਜ਼ ਹੈ, ਕੋਈ ਸੌਖੀ ਚੀਜ਼ ਨਹੀਂ ਹੈ, ਮਹਿੰਗੀ ਹੈ, ਬਹੁਤ ਮਹਿੰਗੀ ਹੈ. ਪਰ ਜਿਹਨੂੰ ਸਮਝਦਾ ਹੈ ਉਹਨੂੰ ਬੜਾ ਆਨੰਦ ਮਿਲਦਾ, ਜਿਹਨਾਂ ਨੂੰ ਨਹੀਂ ਸਮਝ ਆਉਂਦੀ ਹੈ ਬਸ ਕਹਿੰਦੇ ਐਵੇਂ ਅਲਾਪ ਕਰੀ ਜਾਂਦਾ, ਆ ਊ ਆ, ਹੈ ਨਾ. ਗੱਲ ਸਹੀ ਹੈ ਕਿ ਨਹੀਂ? ਕਿਸੇ ਨੂੰ ਇਸ ਤਰ੍ਹਾਂ ਦਾ ਮਹਿਸੂਸ ਆ ਗਿਆ ਕਦੀ ਵੀ ਇਹ ਬੰਦਾ ਕੀ ਕਰੀ ਜਾਂਦਾ, ਤਾਨਾ ਤੂਨੂੰ ਸਾ ਗਾ ਮਾ ਪਾਪਾ ਮਾਰੇਗਾ, ਇਸ ਤਰ੍ਹਾਂ ਬੋਲਦੇ ਹਨ ਨਾ. ਪਰ ਇੱਕ ਵਿੱਦਿਆ ਹੈ, ਔਰ ਇਸ ਤਰ੍ਹਾਂ ਦੀ ਚੀਜ਼ ਨੂੰ ਭਾਵੇਂ ਤੁਸੀਂ ਕਦੀ ਕੋਈ ਉਸਤਾਦ ਤੋਂ ਨਹੀਂ ਸਿੱਖਿਆ ਹੋਇਆ, ਪਰ ਇਸ ਚੀਜ਼ ਸਿੱਖ ਸਕਦੇ ਆ ਅਗਰ ਤੁਸੀਂ ਸੁਣੋਗੇ. ਬਸ ਆਪਣਾ ਅੰਦਰ ਜਾਓ, ਆਪਣਾ ਅੱਖਾਂ ਬੰਦ ਕਰਕੇ, ਭਾਵੇਂ ਇਸ ਜਗ੍ਹਾ ਤੇ ਆਪਣਾ ਅੱਖ ਲਗਾਓ, ਪਿੱਠ ਸਿੱਧਾ ਕਰਕੇ ਬਿਲਕੁਲ ਸਿੱਧਾ ਹੋ ਕੇ, ਜਿੱਦਾਂ ਬਿਲਕੁਲ ਸੰਤ ਮਹਿਮਾ ਬੈਠਦੇ ਆ ਨਾ, ਉਦਾਂ ਹੀ ਬਣ ਜਾਓ. ਤੇ ਸਾਰੇ ਸੰਤ ਹੈ ਸਾਡੇ, ਜੋ ਉਸਤਾਦ ਜੀ ਹੈਗੇ ਆ, ਉਹ ਕਹਿੰਦੇ ਆ, ਵਟ ਇਜ਼ ਅ ਹੋਲੀ ਮੈਨ? ਆਈ ਸੇ ਅ ਹੋਲੀ ਮੈਨ ਇਜ਼ ਸਮਨ ਹੂ ਹੈਜ਼ ਹੋਲਸ. ਐਵਰੀਬਡੀ ਹੈਜ਼ 9 ਹੋਲਸ, ਸੋ ਐਵਰੀਬਡੀ ਇਜ਼ ਅ ਹੋਲੀ ਮੈਨ. Nose, eyes, ears, mouths, dasandwar, the other two, you know what they are. You have them, everybody has it. You are all holy. Just man jeeta jagjeet, right?
1: Shabad jehde bolange dasam paatshah da paani to chandi diwar kinni tera ant na paya. ਪਹਿਲਾਂ ਪੁਰਾਤਨ ਸਮੇਂ ਦੇ ਵਿੱਚ ਇਸ ਸ਼ਬਦ ਕਹਿੰਦੇ ਦੁਰਗਾ ਦੀਵਾਰ, ਚਾਂਦੀ ਦੀਵਾਰ, ਦੋਨੋਂ ਇੱਕੋ ਬਾਣੀ ਹੈ, ਔਰ ਇਹ ਰਾਗ ਦੁਰਗਾ ਦੇ ਵਿੱਚ ਗਾਵਾਂਗੇ।
2: ਤੁਸੀਂ ਸਾਡੇ ਨਾਲ ਗਾਓ ਜਾਂ ਸੁਣੋ, ਜਿਹੜੇ ਅਸੀਂ ਸਾਰੇ ਸੰਗਤ ਇਕੱਠੇ ਬੋਲਾਂਗੇ। ਜੋ ਨਹੀਂ ਗਾਉਂਦੇ ਹੈ, ਜਿਹੜੇ ਨਹੀਂ ਗਾਉਂਦੇ ਉਹ ਸੁਣੋ ਜ਼ਰੂਰ, ਔਰ ਧਿਆਨ ਨਾਲ ਸੁਣੋ ਦੋਨੋਂ ਕੰਨਾਂ ਦੇ ਨਾਲ।

ਨਾਲ ਤੇਰੇ ਜਿਸ ਤੇ ਰਹਿਮਤ ਹੋ ਜਾਏ ਉਹ ਤਾਂ ਸਿੱਖ ਹਮੇਸ਼ਾ ਇਵੇਂ ਹੀ ਕਹੇਗਾ ਇਹ ਮਨ ਤਨ ਤੇਰਾ ਤਨ ਵੀ ਤੇਰਾ ਇਹ ਮਨ ਤਨ ਤੇਰਾ ਤਨ ਵੀ ਤੇਰਾ ਤੂੰ ਠਾਕੁਰ ਸਵਾਮੀ ਪ੍ਰਭ ਮੇਰਾ ਜੀਉ ਪਿੰਡ ਪਿੰਡ ਮੈਨ ਸਰੀਰ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜ਼ੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਹੇ ਵਾਹਿਗੁਰੂ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜਾਂ ਤੁਰ ਪਾਵਾਂ ਜਾਂ ਤੂੰ ਦੇਹ ਦਿਆਲਾ ਜੀਉ ਪ੍ਰਭ ਤੁਮ ਤੇ ਲਹਿਣਾ ਪ੍ਰਭ ਤੁਮ ਤੇ ਲਹਿਣਾ ਤੂੰ ਮੇਰਾ ਗਹਿਣਾ ਜੋ ਤੂੰ ਦੇਹ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਤਥਾਏ ਤੂੰ ਸਭਨਾ ਕੇ ਪ੍ਰਤਪਾਲਾ ਜਿਸ ਤੇ ਰਹਿਮਤ ਹੋ ਜਾਏ ਉਹ ਇਹੋ ਹੀ ਸਿੱਖ ਕਹੇਗਾ ਇਹ ਮਨ ਤਨ ਤੇਰਾ ਸਭ ਗੁਣ ਤੇਰੇ ਖੰਨੀਏ ਵੰਝਾਂ ਦਰਸ਼ਨ ਤੇਰੇ ਜਿਸ ਤੇ ਅਪਾਰ ਬਖਸ਼ਿਸ਼ ਹੋ ਜਾਏ ਉਹ ਇਹੋ ਹੀ ਕਹੇਗਾ ਮੇਰਾ ਮੁਝ ਮੇ ਕਛ ਨਹੀਂ ਜੋ ਕੁਛ ਹੈ ਸੋ ਤੇਰਾ ਤੇਰਾ ਤੁਝਕੋ ਸੌਂਪ ਤੇ ਕਿਆ ਲਾਗੇ ਮੇਰਾ ਇਹ ਤਾਂ ਹੈ ਹੀ ਆਪਦੀਆਂ ਰਹਿਮਤਾਂ ਹੇ ਅਕਾਲ ਪੁਰਖ ਇਹ ਪੂਰਨ ਭਗਤੀ ਹੈ ਇਹ ਕੀ ਹੈ ਉਸਦਾ ਸ਼ੁਕਰਾਨਾ ਸਭ ਕੁਛ ਹੁੰਦਿਆਂ ਹੋਇਆਂ ਕਹਿਣਾ ਪ੍ਰਭੂ ਤੇਰੀ ਤਾਂ ਰਹਿਮਤ ਹੈ ਸਾਡੇ ਅਸੀਂ ਕੌਣ ਆਹ ਦਾਤਾ ਤਾਂ ਅਸੀਂ ਜੇ ਆਪਣੇ ਆਪ ਵਿੱਚ ਝਾਤੀ ਮਾਰੀਏ ਮਾਰੇ ਨਾ ਇਨਸਾਨ ਤੇ ਜਿਤਨੀਆਂ ਇਸ ਨੂੰ ਪਰਮੇਸ਼ਰ ਨੇ ਦਾਤਾਂ ਦੇ ਕੇ ਸਰਸ਼ਾਰ ਕੀਤਾ ਹੋਇਆ ਹੈ ਜੇ ਆਪਣੇ ਆਪ ਝਾਤੀ ਮਾਰੀਏ ਤਾਂ ਅੰਦਰੋਂ ਜਵਾਬ ਆਉਂਦਾ ਕਿ ਮੈਂ ਤਾਂ ਇਹਦੇ ਲਾਇਕ ਨਹੀਂ ਹਾਂ ਮੈਂ ਇਹਦੇ ਲਾਇਕ ਨਹੀਂ ਹੈ ਤੇਰੀ ਰਹਿਮਤ ਹੈ ਤੂੰ ਸਾਨੂੰ ਇਤਨਾ ਕੁਛ ਦਿੱਤਾ ਹੋਇਆ ਆਪਣੇ ਆਪਣੇ ਇਲਮ ਵੱਲਾਂ ਦੇਖੀਏ ਆਪਣੀ ਆਪਣੀ ਫਜ਼ੀਲਤ ਵੱਲਾਂ ਦੇਖੀਏ ਵੀ ਮੈਂ ਕੀ ਹਾਂ ਤਾਂ ਫਿਰ ਮੱਲੋ ਮੱਲੀ ਸਿਰ ਝੁਕ ਜਾਂਦਾ ਸਤਿਗੁਰੂ ਦੇ ਚਰਨਾਂ ਤੇ ਵੀ ਅਸੀਂ ਤੋਰਾ ਦਾਤਾਂ ਸਾਨੂੰ ਬਖਸ਼ੀਆਂ ਇੱਕ ਮਹਾਂਪੁਰਸ਼ ਹੋਏ ਨੇ ਲਖਨਊ ਦੇ ਉਹਨਾਂ ਦਾ ਨਾਮ ਸੀ ਨਜ਼ੀਰ ਜੀ ਬੜੀ ਸੁੰਦਰ ਉਹਨੇ ਇੱਕ ਬਾਤ ਆਖੀ ਹੈ ਕੀ ਆਖੀ ਹੈ ਕਿ ਇਬਾਦਤ ਕਰਤੇ ਹੈ ਜੋ ਲੋਕ ਜੰਨਤ ਕੀ ਤਮੰਨਾ ਮੇ ਜਿਹੜੇ ਲੋਕ ਇਸ ਕਰਕੇ ਬੰਦਗੀ ਕਰਦੇ ਨੇ ਭਜਨ ਸਿਮਰਨ ਕਰਦੇ ਨੇ ਨਿਤਨੇਮ ਕਰਦੇ ਨੇ ਕਿ ਸਾਨੂੰ ਬਹਿਸ਼ਤ ਪ੍ਰਾਪਤ ਹੋਵੇ ਸਾਨੂੰ ਸੱਚਖੰਡ ਪ੍ਰਾਪਤ ਹੋਵੇ ਕਹਿੰਦੇ ਬੜੀ ਛੋਟੀ ਜਿਹੀ ਬਾਤ ਮੰਗ ਲਈ ਹੈ ਇਹ ਕੀ ਕੀਤਾ ਤੂੰ ਪਿਆਰਿਆ ਸਿੱਖ ਤੋਂ ਤਾਂ ਸਿੱਖ ਨੂੰ ਤਾਂ ਬਹਿਸ਼ਤਾਂ ਦੀ ਲੋੜ ਹੀ ਕੋਈ ਨਹੀਂ ਉਹ ਤਾਂ ਕੋਈ ਲੋੜ ਨਹੀਂ ਰੱਖਦਾ ਨਰਕਾਂ ਤੋਂ ਡਰਦਾ ਨਹੀਂ ਸਿੱਖ ਤਾਂ ਬਹਿਸ਼ਤ ਦੀ ਚਾਹ ਨਹੀਂ ਇਹਦੇ ਅੰਦਰ ਉਹ ਬੜਾ ਸੁੰਦਰ ਬਿਆਨ ਦਿੰਦੇ ਨੇ ਮਹਾਂਪੁਰਸ਼ ਇਬਾਦਤ ਕਰਤੇ ਹੈ ਜੋ ਲੋਕ ਜੰਨਤ ਕੀ ਤਮੰਨਾ ਮੇ ਇਬਾਦਤ ਤੋਂ ਨਹੀਂ ਹੈ ਇੱਕ ਤਰ੍ਹਾਂ ਕੀ ਜੇ ਤਜਾਰਤ ਹੈ ਅਸੀਂ ਤੇਰੀ ਬੰਦਗੀ ਕਰਾਂਗੇ ਤੂੰ ਸਾਨੂੰ ਬਹਿਸ਼ਤ ਦੇ ਇਹ ਕੀ ਬਾਤ ਹੋਈ ਇਹ ਤਾਂ ਕੁਛ ਵੀ ਨਾ ਬਾਤ ਹੋਏ ਅਸੀਂ ਤੇਰਾ ਨਾਮ ਸਿਮਰਾਂਗੇ ਤੂੰ ਸਾਨੂੰ ਬਹਿਸ਼ਤ ਦੇ ਇਹ ਸਾਡਾ ਕਾਹਦਾ ਲੈਣ ਦੇਣ ਉਹਦੇ ਨਾਲ ਲੈਣ ਦੇਣ ਹੋ ਗਿਆ ਇਬਾਦਤ ਕਰਤੇ ਹੈ ਜੋ ਲੋਕ ਜੰਨਤ ਕੀ ਤਮੰਨਾ ਮੇ ਇਬਾਦਤ ਤੋਂ ਨਹੀਂ ਹੈ ਇੱਕ ਤਰ੍ਹਾਂ ਕੀ ਜੇ ਤਜਾਰਤ ਹੈ ਹੁਣ ਦੂਸਰਾ ਪੱਖ ਲੈਂਦੇ ਨੇ ਉਹ ਮਹਾਂਪੁਰਸ਼ ਜੋ ਡਰ ਕਰ ਨਾਰੇ ਦੋਜ਼ਖ ਸੇ ਖੁਦਾ ਕਾ ਨਾਮ ਲੇਤੇ ਹੈ ਜਿਹੜੇ ਕਹਿੰਦੇ ਨਰਕਾਂ ਤੋਂ ਡਰ ਕੇ ਪ੍ਰਭੂ ਦਾ ਨਾਮ ਸਿਮਰਦੇ ਨੇ ਜੇ ਡਰ ਨਾ ਹੋਵੇ ਤਾਂ ਸਿਮਰੀਏ ਕਦੇ ਨਾ ਜੇ ਖਾਹਿਸ਼ ਨਾ ਹੋਵੇ ਤਾਂ ਕਦੀ ਵੀ ਨਾ ਤੇਰਾ ਨਾਮ ਲਈਏ ਇਨਸਾਨ ਲਵੇ ਉਹ ਕਹਿੰਦੇ ਨੇ ਜਿਹੜੇ ਇਨਸਾਨ ਨਰਕਾਂ ਤੋਂ ਡਰ ਕੇ ਨਾਮ ਸਿਮਰਦੇ ਨੇ ਉਹ ਵੀ ਗਲਤ ਬਾਤ ਹੈ ਸਿੱਖ ਕੀ ਚਾਹੁੰਦਾ ਉਹ ਤਾਂ ਕਹਿੰਦਾ ਰਾਜ ਨਾ ਚਾਹੂੰ ਮੁਕਤ ਨਾ ਚਾਹੂੰ ਮਨ ਪ੍ਰੀਤ ਚਰਨ ਕਮਲਾ ਰਹੇ ਮੈਨੂੰ ਰਾਜ ਵੀ ਨਹੀਂ ਚਾਹੀਦਾ ਮੈਨੂੰ ਬਿਸ਼ਤ ਵੀ ਨਹੀਂ ਚਾਹੀਦੇ ਮੈਨੂੰ ਕੁਛ ਨਹੀਂ ਚਾਹੀਦਾ ਪ੍ਰਭੂ ਮੈਨੂੰ ਤੇਰੇ ਚਰਨਾਂ ਦਾ ਪਿਆਰ ਮੇਰੇ ਹਿਰਦੇ ਚ ਹੋ ਜਾਏ ਮੈਨੂੰ ਬੇਅੰਤ ਖੁਸ਼ ਹੈ ਇਬਾਦਤ ਕਰਤੇ ਹੈ ਜੋ ਲੋਕ ਜੰਨਤ ਕੀ ਤਮੰਨਾ ਮੇ ਇਬਾਦਤ ਤੋਂ ਨਹੀਂ ਹੈ ਇੱਕ ਤਰ੍ਹਾਂ ਕੀ ਜੇ ਤਜਾਰਤ ਹੈ ਜੋ ਡਰ ਕਰ ਨਾਰੇ ਦੋਜ਼ਖ ਸੇ ਨਾਰ ਮੈਨੇ ਫਾਰਸੀ ਚ ਅੱਗ ਨਾਰਮੈਨ ਸੰਸਕ੍ਰਿਤ ਵਿੱਚ ਹੁੰਦਾ ਪਾਣੀ ਪਰਸ਼ੀਅਨ ਵਿੱਚ ਅੱਗ ਕਹਿੰਦੇ ਜੋ ਡਰ ਕਰ ਨਾਰੇ ਦੋਜ਼ਖ ਸੇ ਖੁਦਾ ਕਾ ਨਾਮ ਲੇਤੇ ਹੈ ਇਬਾਦਤ ਕਿਆ ਜੇ ਖਾਲੀ ਬੁਜ਼ਦਿਲਾਨਾ ਇੱਕ ਤਾਇਕ ਹੈ ਤੁਸੀਂ ਤਾਂ ਡਰਦੇ ਨਾਮ ਸਿਮਰਦੇ ਹੈ ਸਿੱਖ ਦੇ ਮਨ ਵਿੱਚ ਡਰੇ ਹੀ ਕੋਈ ਨਹੀਂ ਹੈ ਜਿਹੜਾ ਗੁਰੂ ਵਾਲਾ ਹੈ ਉਹਦੇ ਮਨ ਵਿੱਚ ਕਿਉਂ ਡਰ ਹੋਵੇ ਜੋ ਡਰ ਕਰ ਨਾਰੇ ਦੋਜ਼ਖ ਸੇ
خدا کا نام لیتے ہیں عبادت کیا جی خالی بس دلانا ایک تائت ہے. بڑی سندر بات آکھی اگے, مگر جب شکر نعمت میں جب ہی جھکتی ہے بندہ کی, جدو دتیاں ہوئی داتا نو ماندا ہویا سکھ اس دا شکرانہ کرتا ہے. مگر جب شکر نعمت میں جب ہی جھکتی ہے بندہ کی, جی سچی بندگی ہے ایک شریفہ نہ عطا ہے, یہ شریفہ دے کم کرن والا بات ہے. اتنی داتا دتیاں پرمیشر نے تو کیوں نہ ساڈا سر چکدا چکدا وہ چرنا تے چک جائے. اس گرو ارجن صاحب سکھمنی صاحب چ لکھتے ہیں, جے پرساد چھتی امرت کھائیں جب ہی جھکتی ہے بندہ کی, تس ٹھاکر کو راکھو من مائیں جے پرساد سگندت تن لاوے. گرو ارجن صاحب کہندے نے تو اکال پرخ دا پتر ہے, سونے سونے لوینڈر لگایا کر, سونیا سونیا پرفیومز استعمال کر, جے پرساد سگندت تن لاوے. پر یاد رکھیں تس کو سمرت پرمگت پاوے, دین والے نو یاد رکھنا. جے پرساد بسے سکھ مندر تسے تہائے سدا منے اندر, جے پرساد گرہ سنگ سکھ بسنا آٹھ پہر سمرو تس رسنا, جے پرساد رنگ رس بھوگ نانک سدا تہائیے تہاون جو. مگر جب شکر نعمت میں جبی جھکتی ہے بندہ کی, جے سچی بندگی ہے ایک شریفہ نہ عطا ہے. آپ جی دے سامنے اے شبد سردار صاحب جی دے حکم انسار, سردار ویر سنگھ جی دے حکم انسار انہاں پرسوں حکم کیتا, دو سنگھاں نے حکم کیتا, ایک انہاں نے کہا مال کون سنائے ہو راگ, انہاں دا کل پورا ہو گیا تے اج انہاں حکم کیتا سی کہ راگ درگا گانا. سو وچوں میں ہنکار نہ کراں تے بہت گھٹ اس نوں اس راگ نوں گائن کردے. ہن میں کی بات آکھاں, عموماً اس نوں نہیں گایا جاتا, تو آپ دی کرپا نال آپ دی مہر چھڑی ساڈے سر تے آئی. یاد اس یاد سی, جے نہ یاد ہوندا تاں اسی بینتی کر دندے پائی آؤں دا نہیں. تاں درگا اس دے وچ بھی بڑا ایک بھید ہے, ایک سر ذرا کھور لگا دئیے تاں ایک ہور راگ بن جاندا.

ਇੱਕ ਆਪੇ ਪਰਮ ਪੁਲਾਇਨ ਦੂਜੇ ਚਿਤ ਲਾਈ ਇੱਕ ਨਾਨੋ ਨਾਮ ਬਖਸ਼ਿਨ ਇੱਕ ਨਾਨੋ ਨਾਮ ਬਖਸ਼ਿਨ ਹੋਏ ਆਪ ਸਹਾਈ ਗੁਰਮੁਖ ਜਨਮ ਸਕਾਰ ਥਾ ਗੁਰਮੁਖ ਜਨਮ ਸਕਾਰ ਥਾ।

0: ਗੁਣ ਚੰਗੇ ਰਾਏ
1: ਸਭ ਤੋਂ ਨਵੇਂ ਆਪਕੋ ਪਰ ਕੋ ਨਵੇਂ ਨਾ ਕੋ ਧਰਤ ਰਾਜੂ ਤੋਂ ਲਈਏ ਨਵੇਂ ਸਗੋਰਾ ਹੋ ਅਪਰਾਧੀ ਦੂਣਾ ਨਵੇਂ ਚੋਨ ਤਾਂ ਮਿਰਗਾ ਸ਼ੀਸ਼ ਨਿਵਾਇਆ ਕਿਆ ਥੀਏ ਜਾਂ ਰਿਧੇ ਸੁਧੇ ਜਾ ਮੱਲਾ ਪਹਿਲਾ ਪੜ ਪੁਸ਼ਤ

ਜਦ ਗੰਢੀ ਸਤਵੱਟ ਇਹ ਜਨੇਊ ਦੀ ਕਹਾਈ ਨਾ ਪਾਂਡੇ ਘੱਤ ਨਾ ਇਹ ਟੁੱਟੇ ਨਾ ਮਲ ਲੱਗੇ ਨਾ ਇਹੋ ਜਲੇ ਨਾ ਜਾਏ ਧੰਨ ਸੋ ਮਾਣਸ ਨਾਨਕਾ ਜੋ ਗੱਲ ਚੱਲੇ ਪਾਏ ਚੌਂਕਰ।

ਲੱਖ ਠੱਗੀਆਂ ਪਹਿਨਾ ਮੀਆਂ ਰਾਤ ਦਿਨ ਸੀ ਨਾਲ ਤਗ ਕਪਾਹੁਣ ਕਤੀਏ ਬਾਹਮਣ ਵੱਟੇ ਆਏ ਕੋ ਬਕਰਾ ਰਿਨ ਖਾਇਆ ਸਭ ਤੋਂ ਆਖੇ ਪਾਏ ਕੋਈ ਪੁਰਾਣਾ ਸੁੱਟੀਏ।

0: ਜੋਬਨ ਹਾਰਿਆ ਜੋਬਨ ਹਾਰਿਆ
1: ਪੌੜੀ ਤੁਰੇ ਪਲਾਣੇ ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡ ਮਾੜੀਆਂ ਲੈ ਬੈਠੇ ਕਰਪਾ ਸਾਰਿਆ ਚੀਜ਼ ਕਰਨ ਵਾਲ ਪਾਵਦੇ ਹਰ ਬੁੱਝਣ।

ਵੱਡਾ ਕਰਸਾ ਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਵੇਲੇ ਤਨ ਦਰਿਆਈਆਂ ਜਾਂ ਤਿਸ ਪਾੜਾ ਤਾਂ ਮਨ ਵਸਾਈਆਂ ਕਰ ਹੁਕਮਸਤ ਖਾਤਰ ਵਿੱਚੋਂ ਬਾਹਰ ਕੱਢੀਆਂ ਬੁਰਿਆਈਆਂ ਸਹਿ ਪਿੱਠੇ ਨੌਣਕ ਪਾਈਆਂ ਸਹਿ ਪਿੱਠੇ ਨੌਣਕ ਪਾਈਆਂ।

ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ, ਫਿੱਕੋ ਫਿੱਕਾ ਸਦੀਏ ਫਿੱਕੇ ਫਿੱਕੀ ਸੋਏ, ਫਿੱਕਾ ਦਰਗੇ ਸਟੀਏ।

ਮਹੱਲਾ ਪਹਿਲਾ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ, ਅੱਠ ਸੜ ਤੀਰਥ ਜੇ ਨਾਵਹ ਪੁੱਤਰ ਨਹੀਂ ਮੈਲ। ਜਿਨ ਪਤੰਦਰ ਬਾਹਰ ਗੁਦੜਤੀ ਭਲੀ ਸੰਸਾਰ, ਤਿੰਨ ਨੇਹੋ ਲੱਗਾ ਰੱਬ ਸੇਤੀ ਦੇਖਣੇ ਵਿਚਾਰ। ਰੰਗ ਹੱਸੇ ਹੈ ਰੰਗ ਰੋਵੇ ਹੈ ਚੁੱਪ।

ਇੱਕ ਉੱਪਰ ਰੈਂਥੜੇ ਇਹਨਾਂ ਸਮਾਰੇ ਨਾਨਕ ਜਿਨ ਕੋ

0: ਆਪ ਜੀ ਦੇ ਪਰਮ ਪ੍ਰੀਤਮਾਨ ਪਰਮ ਸਤਿਕਾਰਯੋਗ ਸਿੰਘ ਸਾਹਿਬ ਯੋਗੀ ਹਰਭਜਨ ਸਿੰਘ ਸਾਹਿਬ ਜੀ ਵੱਲੋਂ ਅਤੇ ਹੋਰ ਗੁਰਮੁਖਾਂ ਗੁਰਸਿੱਖਾਂ ਵੱਲੋਂ ਬੀਬੀਆਂ ਬੱਚਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ। ਸਰਬੱਤ ਸੇਵਕਾਂ ਦੀ ਸੇਵਾ ਦਰ ਪ੍ਰਵਾਨ ਕਰੋ, ਦਰੋਂ ਖਰੋ ਨਾਮ ਬਾਣੀ ਦਾ ਪਿਆਰ, ਚਰਨਾਂ ਦੀ ਪ੍ਰੀਤ, ਇਸੇ ਤਰ੍ਹਾਂ ਨਾਮ ਜਪਣ ਤੇ ਜਪਾਉਣ ਦਾ ਉਦਮ ਬਲ, ਗੁਰਸਿੱਖੀ ਦੀ ਫੁਲਵਾੜੀ ਦੀ ਸੇਵਾ ਕਰਨ ਦਾ ਉਦਮ ਉਤਸ਼ਾਹ, ਧੰਨ ਗੁਰੂ ਰਾਮਦਾਸ ਸਾਹਿਬ ਮਾਜ ਹੋਰ ਚੜ੍ਹਦੀਆਂ ਕਲਾ ਬਖਸ਼ੋ, ਹਰ ਮੈਦਾਨ ਫਤਿਹ ਬਖਸ਼ੋ।
1: ਰਾਮ ਕਰੀ ਮਹੱਲਾ ਤੀਜਾ ਅਨੰਦ, ਇੱਕ ਓਂਕਾਰ ਸਤਿਗੁਰ ਪ੍ਰਸਾਦਿ।

ਸਰੋਤ ਬੀਬੀਆਂ ਪਾਣੀ ਪਿਤਾ ਮਾਤਾ ਧਰਤ ਮਹਤ ਜਿਵ ਸਰਾ ਦੁਇਦਾਈ ਦਾਇਆ ਖੇਲੇ ਸਗਲ ਜਗਤ ਚੰਗਿਆਈਆਂ ਬੁਰੀਆਈਆਂ ਵਾਚੇ ਧਰਮ ਹਦੂਰ।

ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ ਤਨ ਮਨ ਧਨ ਗੋਬਿੰਦ ਦਿਓ ਅੰਗਦ ਅਨੰਤ ਮੂਰਤ ਨਿਜ ਧਾਰੇ ਅਗਮ ਗਿਆਨ ਰਸ ਰਸਿਓਹੀਓ ਗੁਰ ਅਮਰਦਾਸ ਕਰਤਾਰ ਕੀਓ ਵਸ ਵਾਹੋ।

ਖੁਦਾ ਦੇ ਪਿਆਰ ਵਿੱਚ ਉਸ ਸਾਈਂ ਦੀ ਪ੍ਰਾਪਤੀ ਵਾਸਤੇ ਫਰੀਦ ਨੇ 12 ਸਾਲ ਦਰਖਤਾਂ ਦੇ ਪੱਤੇ ਧੂਹ ਕੇ ਖਾਧੇ। ਉਸ ਰੱਬ ਨੂੰ ਮਿਲਣ ਵਾਸਤੇ, ਜਿਸ ਰੱਬ ਦੀ ਪ੍ਰਾਪਤੀ ਵਾਸਤੇ ਅੱਜ ਕੱਲ੍ਹ ਦੀ ਦੁਨੀਆ ਗੱਲਾਂ ਨਾਲ ਗਿਆਨ ਚਾਹੁੰਦੀ, 12 ਸਾਲ ਦਰਖਤਾਂ ਦੇ ਪੱਤੇ ਜੰਗਲ ਵਿੱਚ ਰਹਿ ਕੇ, 12 ਸਾਲਾਂ ਤੋਂ ਬਾਅਦ ਫਰੀਦ ਘਰ ਆਇਆ। ਫਰੀਦ ਦੀ ਮਾਤਾ ਜੋ ਪ੍ਰਾਪਤੀ ਵਾਲੀ ਸੀ, ਜਿਸ ਦੇ ਅੰਦਰ ਇਹ ਲਗਨ ਸੀ ਕਿ ਮੇਰਾ ਪੁੱਤਰ ਵੀ ਖੁਦਾ ਪ੍ਰਸਤ ਬਣ ਗਿਆ, ਭਗਤ। ਉਹ ਜਨਨੀ ਸੁਭਾਗ ਹੈ, ਉਹ ਮਾਤਾ ਧਨ ਹੈ, ਜਿਸ ਦੇ ਅੰਦਰ ਇਹ ਸ਼ੁਭ ਇੱਛਾਵਾਂ ਹਨ ਕਿ ਮੇਰੇ ਬੱਚੇ ਗੁਰਮੁਖ ਬਣ। ਗੁਰਮੁਖ ਬਣਾਉਣ ਵਾਸਤੇ ਹਰ ਤਰ੍ਹਾਂ ਦਾ ਸਾਧਨ, ਬਾਣੀ ਨਾਲ ਜੋੜਨਾ, ਸਤਸੰਗ ਨਾਲ ਜੋੜਨਾ, ਸਿਮਰਨ ਵਿੱਚ ਜੋੜਨਾ, ਅੰਮ੍ਰਿਤ ਵੇਲੇ ਜਗਾਉਣਾ, ਇਹ ਸਾਰੀਆਂ ਕੋਸ਼ਿਸ਼ਾਂ ਹਨ ਮਾਤਾ ਪਿਤਾ ਦੀ। ਬੱਚੇ ਦਾ ਪਹਿਲਾਂ ਗੁਰੂ ਹੀ ਮਾਤਾ ਹੈ, ਗੁਰਦੇਵ ਮਾਤਾ, ਗੁਰਦੇਵ ਪਿਤਾ, ਪਰਮੇਸ਼ਵਰ ਪਿੱਛੇ ਗੁਰੂ। ਉਹ ਜਨਨੀ ਧੰਨ ਹੈ ਜਿਸਨੇ ਆਪਣੇ ਬੱਚੇ ਨੂੰ ਜਨਮ ਦੇ ਕੇ ਤੇ ਉਸਨੂੰ ਸੁਚੱਜਾ ਜੀਵਨ ਵੀ ਦਿੱਤਾ ਹੈ, ਨੇਕ ਜੀਵਨ ਵੀ ਦਿੱਤਾ ਹੈ। ਪ੍ਰਾਤਨ ਸਮੇਂ ਵਿੱਚ ਰਾਤ ਨੂੰ ਸੌਣ ਲੱਗੇ ਆ, ਮਾਂ ਆਪਣੇ ਬੱਚਿਆਂ ਨੂੰ ਕੋਲ ਬਿਠਾ ਕੇ ਗੁਰਸਿੱਖਾਂ ਦਾ ਜੀਵਨ ਸੁਣਾਉਂਦੀ ਸੀ, ਗੁਰੂ ਦੇ ਉਪਕਾਰ ਸੁਣਾਉਂਦੀ ਸੀ। ਬੱਚਿਓ, ਆਪਾਂ ਵੀ ਗੁਰੂ ਕੇ ਸਿੱਖ ਹਾਂ, ਪਰ ਗੁਰਸਿੱਖਾਂ ਨੇ ਇਸ ਤਰ੍ਹਾਂ ਦੀਆਂ ਕਾਲਨਾ ਕਾਲੀਆਂ, ਕੇਸਾਂ ਦੀ ਬੇਦਬੀ ਨਹੀਂ ਕੀਤੀ, ਭਾਈ ਤਾਰੂ ਸਿੰਘ ਵਰਗਿਆਂ ਨੇ ਆਪਣੀ ਖੋਪਰੀ ਉਤਰਵਾ ਦਿੱਤੀ। ਇਤਾਦਕ ਸਾਖੀਆਂ ਗੁਰਸਿੱਖਾਂ ਦੀਆਂ ਸੁਣ ਕੇ ਬੱਚਿਆਂ ਦੇ ਮਨ ਦੇ ਵਿੱਚ ਸਿੱਖੀ ਸਪਿਰਿਟ ਆ ਜਾਂਦੀ, ਸਿੱਖੀ ਜਜ਼ਬਾਤ ਆ ਜਾਂਦੇ। ਅੱਜ ਕੱਲ੍ਹ ਦੀ ਤਰ੍ਹਾਂ ਨਹੀਂ, ਸ਼ਾਮ ਪਈ ਤੇ ਤੁਰ ਪਏ ਸਹਿਨਮਾਨ ਕਲੱਬਾਂ ਵਿੱਚ, ਨਹੀਂ। ਗੁਰੂ ਕਾ ਸਿੱਖ ਗੁਰਮਤ ਅਨੁਸਾਰ ਆਪਣਾ ਜੀਵਨ ਬਤੀਤ ਕਰਦਾ ਹੈ, ਹਰ ਕਰਮ ਦੇ ਵਿੱਚ ਉਹ ਗੁਰੂ ਨੂੰ ਅੰਗ ਸੰਗ ਸਮਝਦਾ ਹੋਇਆ ਗੁਰਮਤ ਅਨੁਸਾਰ ਚੱਲਦਾ ਹੈ। ਉਹ ਸਮਾਂ ਆਉਂਦਾ ਸੀ ਮਾਤਾ ਪਿਤਾ ਦੇ ਉਦਮ ਦੇ ਨਾਲ ਬੱਚੇ ਕਾਫੀ ਬਚਪਨ ਵਿੱਚ ਹੀ ਗੁਰ ਇਤਿਹਾਸ ਦੇ ਵਾਕਫਕਾਰ ਹੋ ਜਾਂਦੇ ਸਨ। ਗੁਰ ਇਤਿਹਾਸ ਸਵੇਰੇ ਉੱਠ ਕੇ ਜਪਜੀ ਸਾਹਿਬ ਦੇ ਗੁਟਕੇ ਪੁਰਾਤਨ ਗੁਰਸਿੱਖਾਂ ਦੇ ਘਰਾਂ ਵਿੱਚੋਂ ਮਿਲਦੇ ਸਨ। ਅੱਜ ਕੱਲ੍ਹ ਤਾਂ ਫਜ਼ੂਲ ਜਿਹੀਆਂ ਕਿਤਾਬਾਂ ਘਰਾਂ ਚੋਂ ਸਾਨੂੰ ਮਿਲਦੀ, ਪੈੜੇ ਫੋਟੋ ਜਿਨ੍ਹਾਂ ਨੂੰ ਵੇਖ ਕੇ ਮਨ ਚੰਚਲ ਬਣਦਾ ਹੈ, ਪਰ ਉਹ ਸਮਾਂ ਸੀ ਗੁਰਬਾਣੀ ਦੇ ਗੁਟਕੇ, ਗੁਰ ਇਤਿਹਾਸ ਦੀਆਂ ਪੁਸਤਕਾਂ ਮਿਲਦੀਆਂ ਸਨ, ਜਿਸ ਨੂੰ ਬੱਚੇ ਪੜ੍ਹਦੇ ਸਨ, ਕਿਸੇ ਵੇਲੇ ਹੀ ਪੜ੍ਹ ਲੈਣ। ਉਹ ਫਰਜ਼ ਹੈ ਮਾਤਾ ਪਿਤਾ, ਜੇ ਜਨਨੀ ਚਾਹੁੰਦੀ ਹੈ ਨਾ ਮੇਰਾ ਪੁੱਤਰ ਗੁਰਮੁਖ ਬਣੇ, ਗੁਰੂ ਕਾ ਸਿੱਖ ਬਣੇ, ਦੇਸ਼ ਕੌਮ ਦੀ ਸੇਵਾ ਕਰਨ ਵਾਲਾ ਬਣੇ, ਤਾਂ ਬਚਪਨ ਚ ਹੀ ਉਸਨੂੰ ਇਸ ਪਾਸੇ ਲਗਾਉਣਾ। ਇੱਕੋ ਪੁੱਤਰ ਸੀ ਫਰੀਦ ਦੀ ਮਾਤਾ ਦਾ, ਰੱਬ ਨਾਲ ਜੋੜੇ, ਇਹ ਨਹੀਂ ਕਿ ਆ ਪੁੱਤਰ ਮੇਰੇ ਕੋਲ ਹੀ ਬੈਠਾ ਰਹੋ, ਨਹੀਂ। ਉਠ ਫਰੀਦਾ ਗਮਨ ਕਰ, ਦੁਨੀਆ ਵੇਖਣ ਜਾ, ਮਤ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ। 12 ਸਾਲ ਦਿੱਤਾ ਵਾਪਸ, ਸੁਣਾ ਪੁੱਤਰ ਰੱਬ ਮਿਲਿਆ ਮਾਂ ਨਹੀਂ ਮਿਲਿਆ,
ਕਿਵੇਂ ਬਿਤਾਏ 12 ਸਾਲ ਮਾਂ ਦਰਖਤਾਂ ਦੇ ਪੱਤੇ ਤੂੰ ਕੇ ਖਾ ਕੇ ਪੱਤਿਆਂ ਨੂੰ ਖਿੱਚਿਆ ਦਰਖਤਾਂ ਦੇ ਪੱਤਿਆਂ ਨੂੰ ਹਾਂ ਮਾਂ ਰੋਟੀ ਨੀ ਖਾਈ ਤੋ ਫਰੀਦ ਦੀ ਮਾਤਾ ਨੇ ਕਿਹਾ ਬੇਟਾ ਆ ਤੇਰੇ ਕੇਸਾਂ ਨੂੰ ਸਾਫ਼ ਕਰਦੇ ਧੋਤੇ ਤੇਲ ਲਾਇਆ ਤੇ ਜਿਸ ਵੇਲੇ ਕੱਲਾ ਕਰਨ ਲੱਗੀ ਨਾ ਫਰੀਦ ਦੀ ਮਾਤਾ ਜ਼ਰਾ ਖਿੱਚਿਆ ਕੇਸਾਂ ਨੂੰ ਫਰੀਦ ਦੇ ਨੇਤਰ ਭਰ ਆਏ ਮਾਂ ਡਾਢੀ ਪੀੜ ਹੁੰਦੀ ਹੈ ਡਾਢੀ ਦਰਦ ਹੁੰਦੀ ਮਾਂ ਨੇ ਤੱਕਿਆ ਪੁੱਤਰ ਮੈਂ ਤੇਰੇ ਕੇਸਾਂ ਨੂੰ ਜ਼ਰਾ ਖਿੱਚਿਆ ਹੈ ਤੈਨੂੰ ਇਤਨੀ ਦਰਦ ਹੋਈ ਹੈ ਜਿਨ੍ਹਾਂ ਦਰਖਤਾਂ ਦੇ ਪੱਤੇ ਧੂ ਧੂ ਕੇ ਖਾਧੇ ਹਨ ਕਿਆ ਉਹਨਾਂ ਨੂੰ ਦਰਦ ਨਾ ਹੋਈ ਹੋਵੇਗੀ ਆਖੋ ਸ੍ਰੀ ਉਹਨਾਂ ਨੂੰ ਦਰਦ ਨਹੀਂ ਸਤਵੇਂ ਪਾਤਸ਼ਾਹ ਕਾਫੀ ਖੁੱਲਾ ਚੋਲਾ ਪਾਉਂਦੇ ਸਨ ਇੱਕ ਦਿਨ ਬਾਗ ਵਿੱਚ ਟਹਿਲ ਰਹੇ ਹਨ ਛੇਵੇਂ ਪਾਤਸ਼ਾਹ ਵੀ ਨਾਲ ਹਨ ਤੇ ਚੋਲੇ ਨਾਲ ਇੱਕ ਫੁੱਲ ਖਿੜਿਆ ਹੋਇਆ ਸੀ ਲੱਗਾ ਤੇ ਟੁੱਟ ਗਿਆ ਫੁੱਲ ਵੱਲ ਵੇਖ ਕੇ ਸੋਚਣ ਲੱਗੇ ਡਾਲੀ ਨਾਲ ਲੱਗਾ ਹੋਇਆ ਕਿਤਨਾ ਸੁੰਦਰ ਸੀ ਟੁੱਟ ਗਿਆ ਗਲਤੀ ਹੋ ਗਈ ਉਸ ਦਿਨ ਤੋਂ ਇਤਿਹਾਸ ਵਿੱਚ ਲਿਖਿਆ ਹੈ ਕਿ ਮੇਰੇ ਸੱਤਵੇਂ ਪਾਤਸ਼ਾਹ ਉਹ ਜਿਹੜਾ ਚੋਲਾ ਸੀ ਹਰ ਵੇਲੇ ਫੜੀ ਰੱਖਦੇ ਸਨ ਆਖੋ ਸ੍ਰੀ ਹੋਏ ਫੜਕੇ ਰੱਖਦੇ ਸਗਲ ਬਨਸਪਤ ਮੇਂ ਬੈਸੰਤਰ ਇਹ ਮਿਸਾਲ ਦਿੱਤੀ ਹੈ ਸਗਲ ਦੁੱਧ ਮੇਂ ਘੀਆ ਊਚ ਨੀਚ ਮੇਂ ਜੋਤ ਸਮਾਨੀ ਘਟ ਘਟ ਮਾਧੋ ਜਲਥਲ ਜਲਥਲ ਮਈਲ ਪੂਰਿਆ ਰਵਿਆ ਵਿੱਚ ਵਣ ਸਵੇ ਘਟ ਰਾਮ ਬੋਲੇ ਮਨ ਤੇ ਸੱਟ ਵਿੱਚ ਫਿਰ ਜੰਗਲਾਂ ਹੁਣ ਕੀ ਕੀਤਾ ਲੱਕੜੀ ਦੀ ਰੋਟੀ ਗਲ ਚ ਪਾ ਲਈ ਕੋਈ ਪੁੱਛਦਾ ਫਰੀਦ ਰੋਟੀ ਕਹਿੰਦਾ ਕੁਝ ਖਾਧੀਏ ਕੁਝ ਪੱਲੇ ਬੰਨੀਏ ਝੂਠ ਨੀ ਬੋਲਦਾ ਜਿਹੜੀ ਪਹਿਲੇ ਖਾ ਲਈ ਪੱਲੇ ਕੀ ਬੰਨੀਏ ਲੱਕੜੀ ਦੀ ਅਜੇ ਵੀ ਰੱਬ 12 ਸਾਲ ਖੂਹ ਚ ਪੁੱਠਾ ਲਟਕੇ ਸਰੀਰ ਸੁੱਕ ਗਿਆ ਹੱਡੀਆਂ ਦਾ ਟਾਂਚ ਕਾਂ ਨੇ ਤੱਕਿਆ ਮੇਰੀ ਖੁਰਾਕ ਸ਼ਾਇਦ ਇੱਥੋਂ ਮਿਲ ਜਾਏ ਸਾਰੇ ਸਰੀਰ ਤੋਂ ਕੁਛ ਨਹੀਂ ਮਿਲਿਆ ਤਨ ਸੁੱਕਾ ਪਿੰਜਰ ਥੀਆ ਤਲੀਆਂ ਚੂੰਡੇ ਕਾਂਗ ਅਜੇ ਸੁਰਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਫਰੀਦ ਪੁੱਠਾ ਲਟਕਿਆ ਜਿਸ ਵੇਲੇ ਕਾਂ ਨੇ ਫਰੀਦ ਦੀ ਅੱਖ ਵੱਲ ਜੁਰਤ ਕੀਤੀ ਤਾਂ ਫਰੀਦ ਦੀ ਆਹ ਨਿਕਲ ਗਈ ਫਰੀਦ ਰੋ ਕੇ ਕਹਿੰਦੇ ਕਾਂ ਨੂੰ

ਸ਼ਬਦ ਨੂੰ ਸੇਵਕਾਂ ਨੇ ਤੁਸ਼ ਬੁੱਧੀ ਅਨੁਸਾਰ ਮਧਵੰਤੀ ਰਾਗ ਵਿੱਚ ਗਾਇਆ ਹੈ। ਮਧਵੰਤੀ ਰਾਗ ਵੀ ਇਸ ਵੇਲੇ ਦੀ ਰਾਤੀ, ਇਸ ਦੇ ਨਾਲ ਹੋਰ ਵੀ ਕਈ ਰਾਗ ਮਿਲਦੇ ਜੁਲਦੇ ਇਸ ਸਮੇਂ ਦੇ ਤਲਾਸ਼ੀ ਬੁਖਾਰੀ ਰਾਗ ਮੁਲਤਾਨੀ ਤਕਰੀਬਨ ਇਹ ਰਾਗ ਇਸ ਵੇਲੇ ਦੇ ਗਾਏ। ਤੋ ਅਸੀਂ ਵੀ ਰਾਗ ਦਾ ਸ਼ਬਦ ਹੈ ਕਿਉਂਕਿ ਸਾਹਿਬਾਂ ਨੇ ਸਾਰੀ ਬਾਣੀ ਰਾਗਾਂ ਅੰਦਰ ਚਾਲੀ ਸਾਰੀ ਬਾਣੀ ਦੀ ਰਚਨਾ ਰਾਗਾਂ ਅੰਦਰ। ਮਹਲਾ ਪਿੱਛੇ ਆਉਂਦਾ ਪਹਿਲਾਂ ਰਾਗ ਆਉਂਦਾ। ਬਾਣੀ ਤੇ ਵੀ ਲਿਖਿਆ ਰਾਗ ਨਾਗ ਸਭ ਸੱਚ ਪਰ ਜਿਹੜਾ ਰਾਗ ਗੁਰੂ ਘਰ ਚ ਪ੍ਰਵਾਨ ਨਹੀਂ ਮੇਰਾ ਰਾਗ ਮਨ ਨੂੰ ਚੰਚਲ ਕਰਦਾ। ਗੁਰੂ ਸਾਹਿਬ ਜੀ ਨੇ ਰਾਗ ਨੂੰ ਅਪਣਾ ਕੇ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਕਿਉਂਕਿ ਰਾਗ ਸੰਗੀਤ ਇੱਕ ਬੜੀ ਮਹਾਨ ਪਵਿੱਤਰ ਕਲਾ ਹੈ। ਗੁਰੂ ਜਨਾਂ ਨੇ ਸੁਰ ਨੂੰ ਹੀ ਪਰਮੇਸ਼ਰ ਰੂਪ ਲਿਆ, ਸੁਰ ਨੂੰ ਹੀ ਰੱਬ ਮੰਨ ਲਿਆ ਕਿਉਂਕਿ ਸਾਰੀ ਸ੍ਰਿਸ਼ਟੀ ਸੁਰ ਹੈ। ਹੁਣ ਸੁਰ ਬੇਸੁਰ ਕੋਈ ਬੇਸੁਰਾ ਹੈ ਕੋਈ ਸੁਰ ਪਰ ਸੁਰ ਜੋ ਹੈ ਇਹ ਗਿਆਨ ਸੰਗੀਤਕਾਰਾਂ ਨੇ ਸੁਰ ਨੂੰ ਪਰਮੇਸ਼ਰ ਦੀ ਸਾਹਿਬਾਂ ਨੇ ਮੇਰਾ ਰਾਗ ਨਹੀਂ ਰੱਖਿਆ ਰਾਗ ਦੇ ਪਵਿੱਤਰ ਪਾਵਨ ਆਸਣ ਦੇ ਉੱਤੇ ਗੁਰਬਾਣੀ ਨੂੰ ਵਿਰਾਜਮਾਨ ਕਰਕੇ ਇਸਦਾ ਨਾਮ ਕੀਰਤਨ ਕੀਰਤਨ ਚੰਚਲ ਨਹੀਂ ਕਰਦਾ ਰਾਗ ਦੇ ਵਿੱਚ ਗੁਰਬਾਣੀ ਨੂੰ ਗਾਈਏ ਮਨ ਵੈਰਾਗ ਵਿੱਚ ਰਹੇ। ਉਹ ਰਾਗ ਦਾ ਆਸਣ ਠੀਕ ਕਰਨਾ ਇਹ ਰਾਗੀ ਦਾ ਕੰਮ ਜੇ ਰਾਗ ਦਾ ਆਸਣ ਹੀ ਠੀਕ ਨਹੀਂ ਕਈ ਕੀਰਤਨੀ ਐਸੇ ਜਿਨ੍ਹਾਂ ਨੂੰ ਸੰਗੀਤ ਦਾ ਪਤਾ ਹੀ ਤਾਰ ਦਾ ਕੋਈ ਪਤਾ ਨਹੀਂ। ਮੇਰੇ ਨਾਲੇ ਤੋਂ ਸਾਰੇ ਚੰਗੇ ਹਨ ਪਰ ਵਿਚਾਰ ਕਰੀਏ ਪੁੱਛ ਲਈਏ ਨਾ ਭਾਈ ਜੀ ਸ਼ਬਦ ਕਿਹੜੇ ਰਾਗ ਵਿੱਚ ਪੜ ਰਹੇ ਹੋ ਪਤਾ ਹੀ ਨਹੀਂ ਕਿਉਂਕਿ ਜੇ ਸੁਣ ਸੁਣਾ ਕੇ ਰਾਗੀ ਬਣਦੇ ਸੁਣ ਸੁਣਾ ਕੇ ਕੋਈ ਤਰ੍ਹਾਂ ਕਿਧਰੋਂ ਕੱਟ ਲਏ ਕਿਧਰੋਂ ਚੋਰੀ ਕਰ ਲਈ ਕਿਸੇ ਦਾ ਜੂਠਾ ਖਾ ਲਿਆ ਝੂਠ ਹੀ ਹੈ। ਜਿਨ੍ਹਾਂ ਨੇ ਉਸਤਾਦਾਂ ਤੋਂ ਸਿੱਖਿਆ ਇਸ ਚੀਜ਼ ਉਹਨਾਂ ਨੂੰ ਜ਼ਰੂਰ ਗਿਆਨ ਹੋਵੇ ਜ਼ਰੂਰ ਪਤਾ ਹੋਵੇ ਜੇ ਪਹਿਲਾਂ ਆਸਣ ਹੀ ਠੀਕ ਨਹੀਂ ਵਾਜਾ ਵੱਜ ਰਹੀ ਹੈ ਸੁਰਾਂ ਦਾ ਪਤਾ ਨਹੀਂ ਰਾਗ ਦਾ ਪਤਾ ਨਹੀਂ ਤਾਲ ਤੋਂ ਬੇਤਾਲਾ ਪਿਆ ਜਾਂਦਾ ਹੈ। ਹੁਣ ਜੇ ਸਾਡਾ ਆਸਣ ਹੀ ਸਾਉਣ ਵਾਲਾ ਠੀਕ ਨਾ ਹੋਵੇ ਸਾਨੂੰ ਆਰਾਮ ਕਿਵੇਂ ਆਏਗਾ ਰਾਤੀ ਇਹ ਆਸਣ ਦੇ ਉੱਤੇ ਹੀ ਵੱਟ ਪਏ ਹੋ ਬੈੱਡ ਠੀਕ ਨਾ ਹੋਵੇ ਕਦੇ ਸੌਂਦੇ ਨਹੀਂ ਤੋ ਇਸੇ ਤਰ੍ਹਾਂ ਪਹਿਲਾਂ ਤੋਂ ਜੋ ਪਵਿੱਤਰ ਪਾਵਨ ਆਸਣ ਹੈ ਸੰਗੀਤ ਦਾ ਇਹਨੂੰ ਸਾਫ਼ ਕਰਨਾ ਚਾਹੀਦਾ ਜੋ ਸ਼ਬਦ ਗਾਏ
ਉਹਦੀ ਰੋਈ ਅਵਰੋਈ ਰਾਗ ਦੀ ਸਹੀ ਹੋਣੀ ਚਾਹੀਦੀ ਤੇ ਤਾਲ ਵੀ ਹੋਣੇ ਚਾਹੀਦੇ ਹਨ ਠੀਕ। ਸੁਰ ਚੰਗਾ ਹੋਵੇ ਜੇ ਤਾਲ ਦਾ ਪਤਾ ਨਾ ਹੋਵੇ ਲੋਕੀ ਕਹਿੰਦੇ ਵੀ ਗਾਉਂਦਾ ਤਾਂ ਮਿੱਠਾ ਹੈ ਪਰ ਹੈ ਬੇਤਾਲਾ। ਕਈ ਤਾਲ ਦੇ ਬੜੇ ਸਿਆਣੇ ਹੁੰਦੇ ਨੇ ਪਰ ਸੁਰ ਬੜਾ ਬੰਗਾ ਹੁੰਦਾ ਨੇ ਕਹਿੰਦੇ ਸੁਰ ਕੁਛ ਨੀ। ਉਹ ਸੁਰ ਤੇ ਤਾਲ ਜਿਸ ਦੇ ਨਾਲ ਇਹ ਗਾਣਾ ਬਣਦਾ ਦੋਵੇਂ ਚੀਜ਼ਾਂ ਕੰਪਲੀਟ ਹੋਣ। ਜਿਸ ਵੇਲੇ ਅਸੀਂ ਸ਼ਬਦ ਸ਼ੁਰੂ ਕਰਦੇ ਹਾਂ ਸਾਡੇ ਤਿੰਨਾਂ ਦਾ ਇੱਕ ਸੈੱਟ ਹੋ ਜਾਂਦਾ। ਕੋਈ ਚੀਜ਼ ਸ਼ੁਰੂ ਕਰੀਏ ਕੈਰਵਾ ਦਾਦਰਾ ਇਹ ਤੋਂ ਤਿੰਨ ਤਾਰ ਸੀ ਜੋ ਤੁਸੀਂ ਸੁਣੇ ਹੋਰ ਵੀ ਬੜੇ ਤਾਰ ਰਾਗ ਦੇ ਨਾਲ ਜਿੱਥੇ ਘਰ ਦੂਜਾ ਆਉਂਦਾ ਜਾਂ ਚੌਥਾ ਆਉਂਦਾ ਇਹ ਤਾਰ ਇਹਨਾਂ ਸ਼ਬਦਾਂ ਨੂੰ ਇਸ ਰਾਗ ਵਿੱਚ ਇਸ ਤਾਰ ਵਿੱਚ ਗਾਓ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਤਾਰ ਤਾਰ ਗੁਰੂ ਰਾਮ ਤੇ ਸ੍ਰੀ ਮੰਜੀ ਸਾਹਿਬ ਹਰ ਸਾਲ ਕੀਰਤਨ ਦਰਬਾਰ ਤੁਹਾਡੇ ਸੇਵਕ ਵੀ ਉੱਥੇ ਜਾਂਦੇ ਹੋਰ ਵੀ ਬੜੇ ਕੀਰਤਨ ਉੱਥੋਂ ਹੈ। ਇਹ ਮਰਿਆਦਾ ਹੈ ਤੇ ਜੋ ਵੀ ਕੀਰਤਨੀ ਹੈ ਕੀਰਤਨ ਕਰਨ ਬੈਠੇ ਪਹਿਲਾਂ ਇੱਕ ਸ਼ਬਦ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਿਸ ਰਾਗ ਵਿੱਚ ਉਚਾਰਨ ਕੀਤਾ ਹੈ ਉਸ ਰਾਗ ਵਿੱਚ ਨਿਰਧਾਰਿਤ ਰਾਗ ਵਿੱਚ ਪੜ੍ਹੇ ਇੱਕ ਸ਼ਬਦ ਆਪਣੀ ਮਰਜ਼ੀ ਅੱਧਾ ਘੰਟਾ ਟਾਈਮ ਹੁੰਦਾ ਤਕਰੀਬਨ ਸਾਰੀ ਰਾਤ ਹੀ ਬੜੇ ਕੀਰਤਨੀ ਉੱਥੇ। ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਅਵਤਾਰ ਧਾਰਨ ਦਾ ਗੁਰਪੁਰਬ ਅੱਜ ਵੀ ਸ੍ਰੀ ਗੋਇੰਦਵਾਲ ਸਾਹਿਬ ਉੱਥੇ ਕੀਰਤਨ ਦਰਬਾਰ ਹੋ ਰਿਹਾ ਸੇਵਕ ਵੀ ਉੱਥੇ ਵੀ ਹਰ ਸਾਲ ਜਾਂਦੇ ਉੱਥੇ ਰਾਗ ਦੇ ਸ਼ਬਦ ਨਿਰਧਾਰਿਤ ਰਾਗ ਦੇ ਸ਼ਬਦ ਕਿਉਂਕਿ ਅਖੰਡ ਕੀਰਤਨ ਤਾਂ ਉਹਨੇ ਕਹਾਂਗੇ ਹੁਣ ਜੇ ਅਖੰਡ ਪਾਠ ਹੋ ਰਿਹਾ ਤੇ ਲਿਖਿਆ ਵੇ ਸੋਰਠ ਮਹੱਲਾ ਪੰਜਵਾਂ ਤੇ ਪੜ੍ਹਦੀ ਹੈ ਧਨਾਸਰੀ ਮਹੱਲਾ ਪੰਜਵਾਂ ਤੇ ਅਖੰਡ ਪਹਿਲਾਂ ਨਾ ਰਹੇ। ਇਸੇ ਤਰ੍ਹਾਂ ਅਖੰਡ ਕੀਰਤਨ ਕੋਸ਼ਿਸ਼ ਕਰੀਏ ਹੈ ਬੜੀ ਮੁਸ਼ਕਲ ਬਾਤ। ਕਈ ਕੀਰਤਨੀਆਂ ਨੇ ਬੜੀ ਕੋਸ਼ਿਸ਼ ਅਜੇ ਵੀ ਰਿਸਰਚ ਹੋ ਰਹੀ ਕਿ ਜਿਸ ਰਾਗ ਦਾ ਸ਼ਬਦ ਉਚਾਰਨ ਕੀਤਾ ਹੋਵੇ ਉਸ ਤਾਂ ਸੇਵਕਾਂ ਨੇ ਮਧਵੰਤੀ ਰਾਗ ਦਾ ਸ਼ਬਦ ਪੜ੍ਹਿਆ। ਕਈ ਮਾਈਆਂ ਬੀਬੀਆਂ ਕਹਿੰਦੀਆਂ ਹੋਣਗੀਆਂ ਵੀ ਅੱਜ ਭਾਈ ਸਾਹਿਬ ਨੂੰ ਕੀ ਹੋ ਗਿਆ ਨਵਾਂ ਕੀਰਤਨ ਸ਼ੁਰੂ ਕਰ ਦਿੱਤਾ ਹੈ ਅੱਗੇ ਤਾਂ ਹੋਰ ਤਰ੍ਹਾਂ ਕਰਦੇ ਸਨ ਅੱਜ ਆ ਹੀ ਕਰੀ ਜਾਂਦੇ ਆ। ਕਈ ਕਹਿੰਦੇ ਜੀ ਰਾਗੀਆਂ ਨੂੰ ਅਗਲੀ ਤੁੱਕ ਹੀ ਭੁੱਲ ਗਈ ਹੈ ਉਸੇ ਤੁੱਕ ਨੂੰ ਮੁੜ ਮੁੜ ਪੜੀ ਜਾਂਦੀ ਤੁੱਕ ਨਹੀਂ ਭੁੱਲਦੀ। ਇਸ ਦੇ ਵਿੱਚ ਰਾਗ ਦਾ ਵਿਸਥਾਰ ਰਾਗ ਦੇ ਆਸਨ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕੀਤੀ ਜੋ ਆ ਕਰੀ ਦੀਏ ਇਹ ਅਲਾਪ ਆ ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ ਕਿਸੇ ਨੂੰ ਬੁਲਾਉਣਾ ਹੋਵੇ ਕਹਿੰਦੇ ਆ ਜੇ ਰਾਗ ਦਾ ਰੂਪ ਬਣਾਉਣਾ ਤਾਂ ਵੀ ਅਲਾਪ ਕਰਨਾ ਜ਼ਰੂਰੀ। ਸੱਤ ਸੁਰ ਦੇ ਰਾਗ ਹਨ ਜ਼ਿਆਦਾ ਛੇ ਸੁਰ ਦੇ ਵੀ ਰਾਗ ਹਨ ਸੱਤ ਸੁਰ ਸਾਰੇ ਗਾਵਾਂ ਪਾਦਾ ਨੀ ਸਾਨੀ ਦਾ ਪਾਵਾਂ ਪੰਜ ਸੁਰ ਦੇ ਵੀ ਆ ਆਰਾਮ ਦੇ ਨਾਲ ਬਾਣੀ ਚ ਵੀ ਆਇਆ ਧੰਨ ਸੋ ਰਾਗ ਸੋ ਰੰਗੜੇ ਆਲਾਪਤ ਸਭ ਦੇਖ ਲਿਆ। ਇੱਕ ਵਾਰੀ ਕਲਕੱਤੇ ਦਾਸ ਕੀਰਤਨ ਕਰ ਰਿਹਾ ਸੀ ਫੋਰਟ ਵਿਲੀਅਮ ਉੱਥੇ ਕਿਲ੍ਹਾ ਹੈ ਮੇਜਰ ਸਾਹਿਬ ਚੀਮ ਹੈ ਉਹਨਾਂ ਨੇ ਪ੍ਰੋਗਰਾਮ ਬਣਾਇਆ ਔਰ ਇੱਕ ਸੱਜਣ ਨੇ ਕਿਹਾ ਭਾਈ ਸਾਹਿਬ ਬਸੰਤ ਰਾਗ ਦਾ ਸ਼ਬਦ ਬਸੰਤ ਰੁੱਤ ਸੀ ਅਸੀਂ ਸ਼ੁਰੂ ਕਰ ਦਿੱਤਾ ਅਜੇ ਥੋੜਾ ਹੀ ਅਲਾਪ ਕੀਤਾ ਸੀ ਸੰਗਤ ਚ ਪ੍ਰੇਮੀ ਉੱਠ ਕੇ ਖੜਾ ਹੋ ਗਿਆ ਕਹਿਣ ਲੱਗਾ ਭਾਈ ਸਾਹਿਬ ਕੀਰਤਨ ਕਰੋ ਆਖੋ ਸ੍ਰੀ ਵਾਹਿਗੁਰੂ। ਮੈਂ ਕਿਹਾ ਕੀਰਤਨ ਹੀ ਹੋ ਗਿਆ ਪਰ ਉਹਨੂੰ ਸਮਝ ਨਹੀਂ ਸੀ ਚਾਹੀਦਾ ਇਹਦੇ ਵਾਸਤੇ ਸੂਝ ਬੂਝ ਨਹੀਂ। ਰਾਗ ਦਾ ਸ਼ਬਦ ਪੜ੍ਹਨਾ ਬੜਾ ਔਖਾ ਹੈ ਸਿੱਧੀ ਟਿਊਨ ਪੜ੍ਹ ਲੈਂਦੇ ਰਾਗ ਵਾਸਤੇ ਪਹਿਲਾਂ ਤਾਰ ਦਾ ਇੱਕ ਮਾਤਰ ਵੀ ਅੱਗੇ ਪਿੱਛੇ ਹੋ ਜਾਏ ਤੋ ਵਿਤਾਲ ਹੋ ਜਾਵਾਂ ਸੁਰ ਵਿੱਚ ਜ਼ਰਾ ਹੀ ਫਰਕ ਪੈ ਜਾਏ ਵੀ ਸੁਰੇ ਹੋ ਜਾਵਾਂ ਤੋ ਬੜਾ ਔਖਾ ਹੈ
ਸੂਝ ਬੂਝ ਹੋਵੇ, ਉਸਤਾਦਾਂ ਤੋਂ ਸਿੱਖਿਆ ਹੋਵੇ। ਪਰ ਕਈ ਮਾਈਆਂ ਕਹਿੰਦੀਆਂ ਹੁੰਦੀਆਂ ਵੀ ਅੱਜ ਇਹਨਾਂ ਨੇ ਪਤਾ ਨੀ, ਕਈ ਇਹ ਵੀ ਕਹਿਣ ਲੱਗ ਜਾਂਦੇ ਕਿ ਰਾਗੀ ਕੀਰਤਨ ਪੈ ਕਰਦੇ ਨੇ ਕਿ ਬੁਰਸ਼ ਪੈ ਕਰਦੇ ਆਖੋ ਸ੍ਰੀ ਵਾਹਿਗੁਰੂ। ਇਹ ਵੀ ਕੀ ਕਹਿ, ਕਿਸੇ ਪਿੰਡ ਵਿਚ ਰਾਗੀ ਚਲੇ ਗਏ, ਸਾਨੂੰ ਬੜੇ ਸਿਆਣੇ ਸੁਰ ਸਰ ਕਰਕੇ ਸਾਧ ਉਹਨਾਂ ਨੇ ਪਹਿਲਾਂ ਰਾਗ ਦਾ ਸ਼ਬਦ ਸ਼ੁਰੂ ਕੀਤਾ, ਤਬਲਾ ਸੁਰ ਕੀਤਾ, ਕਿਉਂਕਿ ਇਹਨੂੰ ਹੀ ਸੁਰ ਕਰਨਾ। ਉਸਤਾਦਾਂ ਨੇ ਤਬਲੇ ਅੰਦਰ ਹੀ ਸਭ ਸੁਰ ਰੱਖ ਦਿੱਤੇ, ਚਮੜਾ ਹੈ, ਪਰ ਐਸੀ ਕਮਾਲ ਕੀਤੀ ਜਿਸ ਸੁਰ ਤੋਂ ਗਾਣਾ ਹੋਵੇ ਇਹਨੂੰ ਸੁਰ ਕਰ ਲਏਗਾ। ਸਾ ਸੁਰ ਕਰਕੇ ਰਾਗੀਆਂ ਨੇ ਕੀਰਤਨ ਸ਼ੁਰੂ ਕੀਤਾ, ਰਾਗ ਦਾ ਸ਼ਬਦ ਪੜਿਆ, ਜਿਤਨੀ ਸੰਗਤ ਆਈ ਸੀ ਸਭ ਉੱਠ ਗਈ। ਪਰ ਇੱਕ ਮਾਈ ਸੀ ਬਿਰਧ, ਉਹ ਬੈਠੀ, ਨਾਲੇ ਤਾਂ ਰਾਗੀਆਂ ਵੱਲ ਵੇਖੀ ਜਾਏ, ਨਾਲੇ ਰੋਈ ਜਾਏ। ਰਾਗੀਆਂ ਨੇ ਸੋਚਿਆ ਚਲੋ ਮਨਾ ਸਰੋਤਾ ਇੱਕੋ ਹੀ ਬੜਾ ਹੁੰਦਾ, ਮੁਕਰਰ ਤੋਂ ਕਹਿੰਦਾ ਪਿਆ ਜਾਤ ਤਾਂ ਦੇ ਰਹੀ ਹੈ। ਬੜੇ ਤਾਨਾ ਪਲਟੇ ਲਗਾ ਕੇ ਸਰਗਮਾ ਕਰਕੇ ਜਿਸ ਵੇਲੇ ਰਾਗੀਆਂ ਨੇ ਭੋਗ ਪਾਇਆ ਤੇ ਰਾਗੀਆਂ ਨੇ ਕਿਹਾ ਮਾਤਾ ਤੂੰ ਤਾਂ ਭਾਵੇਂ ਸਾਰੀ ਸੰਗਤ ਉੱਠ ਗਈ ਹੈ ਕੋਈ ਨੀ, ਪਰ ਤੂੰ ਕਿਹੜੇ ਪਿਆਰ ਨਾਲ ਕੀਰਤਨ ਸੁਣੇ ਤੇ ਵੈਰਾਗ ਵੀ ਕਰਦੀ ਰਹੀ। ਉਹ ਮਾਈ ਕਹਿਣ ਲੱਗੀ ਵੀਰਾ ਮੈਂ ਕਾਹਦੀ ਧੰਦ। ਰਾਗੀਆਂ ਨੇ ਕਿਹਾ ਮਾਤਾ ਤੂੰ ਕੀਰਤਨ ਸੁਣਿਆ ਨਾਲੇ ਰੋਂਦੀ ਵੀਰੀ। ਮਾਈ ਕਹਿਣ ਲੱਗੀ ਮੈਂ ਤਾਂ ਇਸ ਵਾਸਤੇ ਪਈ ਰੋਂਦੀ ਸਾਂ, ਕੱਲ ਮੇਰਾ ਕੱਟਾ ਇਸੇ ਤਰ੍ਹਾਂ ਅਰੜਾ ਅਰੜਾ ਕੇ ਮਰ ਗਿਆ ਸੀ ਤੇ ਮੈਂ ਕਿਹਾ ਕਿਧਰੇ ਰਾਗੀਏ ਦਾ ਜੀ ਭੋਗਣਾ ਪੈ ਜਾਏ ਆਖੋ ਸ੍ਰੀ ਵਾਹਿਗੁਰੂ। ਜਿਨ੍ਹਾਂ ਨੂੰ ਰਾਗ ਦਾ ਪਤਾ ਨਹੀਂ, ਪਰ ਤੁਹਾਡੇ ਵਿੱਚ ਵੀ ਕਈਆਂ ਨੂੰ ਸੰਗੀਤ ਦੀ ਸੂਝ ਬੂਝ ਹੈ, ਇਹ ਬੜੀ ਪਵਿੱਤਰ ਗੱਲ ਹੈ। ਤਾਂ ਸੇਵਕਾਂ ਨੇ ਵੀ, ਕਿਉਂਕਿ ਸਾਨੂੰ ਕਈ ਰਾਗੀ ਵੀ ਕਹਿ ਦਿੰਦੇ ਹਨ, ਤਾਂ ਸ਼ਬਦ ਪੜਿਆ ਹੈ, ਤਾਂ ਮੈਂ ਤੁਹਾਡਾ ਧੰਨਵਾਦੀ ਹਾਂ, ਤੁਹਾਡੇ ਚ ਕੋਈ ਵੀ ਨਹੀਂ ਉੱਠਿਆ ਆਖੋ ਸ੍ਰੀ ਵਾਹਿਗੁਰੂ। ਸ਼ਬਦ ਸ਼ੁਰੂ ਕਰੇ ਹੈ ਵੀ ਰਾਗ, ਪਰ ਸਿੱਧੀ ਟਿਊਨ ਆਪਾਂ ਸਾਰਿਆਂ ਨੇ ਮਿਲ ਕੇ ਨੇਤਰਾਂ ਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ, ਤੁਹਾਡੇ ਨੇਤਰ ਵੀ ਬੰਦ। ਬਾਬਾ ਨੰਦ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ ਮਹਾਂਪੁਰਸ਼ ਬਚਨ ਕਰਦੇ ਸਨ, ਜਿੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋ ਜਾਂਦਾ ਹੈ ਉੱਥੇ ਦਸਾਂ ਪਾਤਸ਼ਾਹੀਆਂ ਦਾ ਪ੍ਰਕਾਸ਼। ਆਪ ਕਿਹੜੇ ਭਾਗਾਂ ਵਾਲੇ ਨੇਤਰਾਂ ਦੁਆਰਾ, ਹਾਂਜੀ ਤਨ ਮਨ ਹੋਏ ਨੇ ਹਾਲ ਜਾਂਗੁਰ ਦੇਖਾ। ਬਾਬਾ ਜੀ ਨੇ ਦੇਖਿਆ ਸਾਹਮਣੇ ਗੁਰੂ ਨਾਨਕ ਬੈਠਾ, ਹੋਰ ਕਿਧਰੇ ਪਾ ਲੈ। ਪਰ ਐਵੇਂ ਨੀ ਕਿਹਾ, ਸਾਹਮਣੇ ਵੇਖੇ, ਗੱਲੀ ਬਾਤ ਹੀ ਨਹੀਂ, ਗੁਰ ਸ਼ਬਦ ਦੀ ਕਮਾਈ ਕਰਕੇ ਪ੍ਰਤਪ ਗੁਰੂ ਨਿਸਤਾਰੇ ਵੇਖੇ, ਐਵੇਂ ਨੀ ਕਿਹਾ। ਆਪ ਦਰਸ਼ਨ ਕਰ ਲੈ, ਕੰਨਾਂ ਦੁਆਰਾ ਗੁਰਬਾਣੀ ਸੁਣ ਲੈ, ਔਰ ਅਸਲਾਂ ਵਿੱਚ ਪਵਿੱਤਰ ਕਰੋ। ਸ਼ਬਦ ਪੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ। ਆਓ ਸਾਰੇ ਮਿਲ ਕੇ ਕਰੀਏ ਆਪਣੇ ਬਾਪੂ ਦੀ।

ਅੱਜ ਗਰੀਬੀ ਦੀ ਹਾਲਤ ਵਿੱਚ ਤੁਰਦਾ ਤੁਰਦਾ ਸ੍ਰੀ ਗੋਇੰਦਵਾਲ ਸਾਹਿਬ ਪਹੁੰਚ ਗਿਆ। ਸ੍ਰੀ ਗੋਇੰਦਵਾਲ ਸਾਹਿਬ ਜੀ ਦਾ ਧਿਆਨ

ਗੁਰੂ ਅਮਰਦਾਸ ਪਾਤਸ਼ਾਹ ਜਿੱਥੇ ਜੋਤਾਂ ਜਗਾ ਰਹੇ ਅਰਬੀ ਜੋਤ ਦੁਨੀਆਂ ਨੂੰ ਪੈਦਾ ਇਹ ਚਾਨਣਾ ਹਰ ਇੱਕ ਨੂੰ ਦਾਨ ਪੈਗਾ ਜੋ ਵੀ ਆ ਗਏ ਜਾਗਤ ਜੋਤ ਜਗੇ ਇਹ ਜੋਤ ਸਦਾ ਜਗਦੀ ਮਾਲਕ ਦੇ ਦਰ ਤੇ ਆ ਗਿਆ ਉਹਦੇ ਅੰਦਰ ਵੀ ਜੋਤ ਦੁਨਿਆਵੀ ਜੋਤਾਂ ਬੁੱਝ ਜਾਂਦੀਆਂ ਸੱਚ ਦੀਆਂ ਜੋਤਾਂ ਜਾਂਦੀਆਂ ਤੁਹਾਡੇ ਅੰਦਰ ਹੀ ਜਾਗਦੀ ਕਲਯੁਗ ਦੀਆਂ ਬੜੀਆਂ ਹਨੇਰੀਆਂ ਆਉਂਦੀਆਂ

ਇਨਸਾਨੀ ਦੀ ਖੋਜ ਹੈ, ਇਹਦੇ ਅੰਦਰ ਇਨਸਾਨ ਦਾ ਪਿਆਰ ਹੀ ਨਹੀਂ ਰਿਹਾ। ਇਨਸਾਨੀ ਦਾ ਪਿਆਰ ਛੱਡ ਕੇ ਹੈਵਾਨਾਂ ਨਾਲ ਪਿਆਰ ਕਰਨਾ ਆਪ ਧਨ ਹੋ, ਜੋ ਪਿਆਰ ਦੀ ਜੋਰ ਤੁਹਾਡੇ ਅੰਦਰ ਇੱਥੇ ਵੀ ਹੈ। ਕਰਤਾ ਤੀ ਠਾਣਾ ਹਰ ਨਾਮ ਜੋਤੀ ਸਰੂਪ, ਸੋਹਣੇ ਆਸਨ ਤੇ ਵਿਰਾਜਮਾਨ, ਸੁਰਤੀ ਨਾਲ ਕਰੋ ਦਰਸ਼ਨ, ਪਿਆਰ ਨਾਲ ਸਾਰੇ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਕੋਈ ਰਸਨਾ ਖਾਲੀ ਨਾ ਕਰੇ, ਪਿਆਰ ਨਾਲ ਫਿਰ ਆਖੋ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ। ਨਿਵਾਣਿਆਂ ਦੇ ਮਾਂ ਦੂਜੇ ਪਾਤਸ਼ਾਹ ਨੇ ਉੱਠਣ ਬਖਸ਼ੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਨਿਤਾਣਿਆਂ ਦਾ ਥਾਂ, ਦੇਵਤਿਆਂ ਦੀ ਨਿਆਸਰਿਆਂ ਦਾ ਆਸਰਾ, ਜਿਹਦਾ ਦੁਨੀਆਂ ਚ ਕੋਈ ਆਸਰਾ ਨਹੀਂ ਉਹਦਾ ਆਸਰਾ ਧੰਨ ਸ੍ਰੀ ਗੁਰੂ ਅਮਰਦਾਸ। ਨਿਗਤਿਆਂ ਦੀ ਦਰ ਗੁਰੂ ਅਮਰਦਾਸ ਪਾਤਸ਼ਾਹ, ਨਿਪਤਿਆਂ ਦੀ ਪਤ ਗੁਰੂ ਅਮਰਦਾਸ। ਸੰਗਤ ਜੁੜੀ ਬੈਠੀ ਹੈ, ਕੀਰਤਨ ਹੋ ਰਹੇ, ਕੀਰਤਨ ਹੋ ਰਿਹਾ ਕਿ ਮਾਨੋ ਅੰਮ੍ਰਿਤ ਵਰਸ਼ਾ। ਗੰਗਾ ਰਾਮ ਵੀ ਅੱਜ ਗੁਰੂ ਦਰਬਾਰ ਚ ਪਹੁੰਚ ਗਿਆ, ਦਰਸ਼ਨ ਕੀਤੇ, ਮਨ ਨੂੰ ਠੰਡ ਪਈ, ਮੱਥਾ ਟੇਕ ਕੇ ਬੈਠ ਕੀਰਤਨ ਹੋ ਰਹੇ ਹੈ। ਅਸੀਂ ਜੋ ਜੋ ਬਾਣੀ ਨੂੰ ਸੁਣਦੇ ਕਿਉਂਕਿ ਮਨ ਨੂੰ ਸ਼ਾਂਤੀ ਮਿਲਦੀ, ਨਾਲ ਰੋਈ ਵੀ ਜਾਂਦਾ। ਦੀਵਾਨ ਦੀ ਸਮਾਪਤੀ ਹੋਈ, ਸਿੱਖ ਨੇ ਪੁੱਛਿਆ ਕਿਉਂ ਵੀ ਮਰਿਆ ਲੋਕਾਂ ਤੂੰ ਰੋਂਦਾ ਕਿਉਂ, ਇੱਥੇ ਤਾਂ ਰੋਂਦੇ ਆਉਂਦੇ ਹੱਸਦੇ ਜਾਂਦੇ, ਇੱਥੇ ਤਾਂ ਨਾ ਮੁਰਾਦੇ ਆਉਂਦੇ ਮੁਰਾਦਾਂ ਪਾਤੇ, ਤੂੰ ਕਿਉਂ? ਗੰਗਾ ਰਾਮ ਨੇ ਕਿਹਾ ਮੈਂ ਬੜਾ ਦੁਖੀ, ਕਿਸ ਪੈ ਖੋਲੋ ਗੰਠੜੀ ਦੁਖੀ ਭਰ ਆਇਆ। ਕਿੱਡਾ ਦੁਖੀ, ਕਿੱਦਾਂ ਕਹਿਣ ਲੱਗਾ ਮੈਂ ਕਦੇ ਸੇਠ ਗੰਗਾ ਰਾਮ, ਲਾਹੌਰ ਚ ਮੇਰੀਆਂ ਫਰਮਾਂ ਚੱਲੀਆਂ ਸੀ, ਕਾਰੋਬਾਰ ਮਾਇਆ ਦਾ ਕੋਈ ਅੰਤ ਨਹੀਂ, ਨੌਕਰ ਚਾਕਰੋਂ ਮਿਲੀ, ਦੇਸਾਂ ਵਿਦੇਸਾਂ ਵਿੱਚ ਬਿਜ਼ਨਸ ਚੱਲਦਾ ਸੀ, ਪਰ ਸਭ ਕੁਛ ਆਉਂਦਿਆਂ ਮੈਨੂੰ ਮਾਇਆ ਦਾ ਬੜਾ ਹੰਕਾਰ ਸੀ, ਆਖੋ ਸੀ ਬੜਾ। ਮੈਂ ਆਪਣੇ ਹੱਥਾਂ ਨਾਲ ਕਦੇ ਦਾਨ ਨਹੀਂ ਸੀ, ਮੈਨੂੰ ਕਾਰੋਬਾਰ ਦਾ ਬੜਾ ਹੰਕਾਰ ਸੀ, ਆਪਣੇ ਵਰਗਾ ਕਿਸੇ ਨੂੰ ਸਮਝ ਆਏਗੀ। ਇਤਨੇ ਤੱਕ ਮੇਰੇ ਬੰਗਲੇ ਦੇ ਉੱਤੇ ਦਰਬਾਰ ਖੜੋਤਾ ਰਹਿੰਦਾ ਸੀ, ਮੇਰਾ ਹੁਕਮ ਸੀ ਕੋਈ ਮੰਗਤਾ ਫਕੀਰ ਇਸ ਦਰਵਾਜ਼ੇ ਤੇ ਖੜਾ ਨਾ ਹੋ, ਜੋ ਆਉਂਦਾ ਸੀ ਨਿਰਾਸ਼ ਹੋ ਕੇ ਚਲਾ ਗਿਆ। ਪਰ ਕੋਈ ਮਹਾਂਪੁਰਸ਼ ਆ ਗਏ ਸਾਈਂ ਦੇ ਪਿਆਰ ਵੱਲ, ਉਹਨਾਂ ਨੇ ਸਦਾ ਕੀਤੀ ਰੱਬ ਦੀਆਂ ਦਾਤਾਂ ਪ੍ਰਾਪਤ ਕਰਨ ਵਾਲਿਓ, ਰੱਬ ਦੇ ਨਾਂ ਤੇ ਕੁਝ ਖਾਣ ਨੂੰ ਦੇਈਓ। ਭੁੱਖ ਮਹਾਂਪੁਰਸ਼ ਰਾਤ ਦਿਨ ਭਜਨ ਕਰਨ ਵਾਲੇ, ਫੁਰਨਾ ਬਣ ਗਈਆਂ ਸਰੀਰ ਨੂੰ ਆਹਾਰ ਦੇ ਕੇ, ਕਿਉਂਕਿ ਇਸ ਦੀ ਰੱਖਿਆ ਕਰਨੀ ਸਾਡਾ ਫਰਜ਼, ਸਰੀਰ ਇਹਦੀ ਸੰਭਾਲ ਕਰਨੀ ਸਾਡਾ ਫਰਜ਼। ਬਾਣੀ ਚ ਲਿਖਿਆ ਘੱਟ ਵਸੇ ਚਰਨਾਰ ਬਿੰਦ, ਰਸਨਾ ਜਪੇ ਗੋਪਾਲ, ਨਾਨਕ ਸੋ ਪ੍ਰਭ ਸਿਮਰੀ ਹੈ ਤਿਸ ਕੀ ਗੋਪਾਲ।
इस वास्ते भी पालना, तेनू विषय विकार जाया ना कर, तेनू लड़ाई झगड़िया च वेस्ट ना कर। मनुष्य जन एक कोई शरीर रोज रोज थोड़ा मिलना, किसी महापुरुष ने तो लिखा है शरीर ए तो रब दे मिलन का दरवाजा है, जिदे विचो लंघ के साई नू मिल, फिर इनू जाया क्यों करी, भेड़े कम निंदिया चुकी।

ਸਾਧਨ ਮਨੁੱਖ ਦੇ। ਬਾਬਾ ਜੀ ਬਚਨ ਕਰਦੇ ਸਨ 84 ਲੱਖ ਜੂਨ ਮਨੁੱਖ ਜਨਮ ਜੂਨ ਨਹੀਂ, ਇਹ 84 ਲੱਖ ਜੂਨ ਦਾ ਬਾਅਦ ਸੀ। ਬਾਣੀ ਜੀ ਲਿਖਿਆ ਇਸ ਧਰਤੀ ਮੈਂ ਤੇਰੀ ਸਿੱਖ ਲੈ, ਤੂੰ ਤਾਂ ਹੁਕਮਰਾਨ ਹੈ 84 ਲੱਖ ਜੂਨ ਦਾ, ਪਰ ਖਿਆਲ ਕਰੀ ਤੈਨੂੰ ਬਾਦਸ਼ਾਹ ਬਣਾ ਕੇ ਭੇਜਿਆ, ਬਾਦਸ਼ਾਹਾਂ ਵਾਲੇ ਕੰਮ ਕਰੀ, ਕਿਧਰ ਨੀਚਾਂ ਵਾਲੇ ਕੰਮ ਨਾ ਕਰਨ, ਕੁੱਤਿਆਂ ਬਿੱਲੀਆਂ ਵਾਲੇ ਕੰਮ ਨਾ ਕਰਨ ਲੱਗੇ, ਇਨਸਾਨ ਹੋ ਕੇ ਇਨਸਾਨ ਹੋ। ਪਰ ਕਈ ਲੋਕ ਐਸੇ ਹਨ ਵੇਖਣ ਨੂੰ ਇਨਸਾਨ ਪਰ ਕਰਮ ਉਹਨਾਂ ਦੇ ਪਸ਼ੂਆਂ ਵਿੱਚ, ਕਰਤੂਤ ਪਸ਼ੂ ਕੀ ਮਾਨਸ ਜਾ, ਮਾਨਸ ਜਾਜ਼ੀ। ਤੋ ਇਸ ਵਾਸਤੇ ਜਿਹੜਾ ਪੱਤਾ ਡਾਲੀ ਨਾਲੋਂ ਟੁੱਟ ਗਿਆ ਉਹਨੇ ਫਿਰ ਨਹੀਂ, ਮਨੁੱਖਾ ਜਦੋਂ ਇੱਕ ਵਾਰੀ ਇੱਥੋਂ ਖੁਸ ਗਿਆ ਫਿਰ ਪਤਾ ਨਹੀਂ ਫਿਰ ਕਦੋਂ ਸੇਧਿਆ। ਇਹ ਗੋਲਡਨ ਚਾਂਸ ਉਸ ਵਾਹਿਗੁਰੂ ਦੇ ਮਿਲਣ ਇਹਦੀ ਸੰਭਾਲ। ਇੱਕ ਵਾਰੀ ਭਾਈ ਸੰਤਾ ਸਿੰਘ ਜੀ ਬਾਬਾ ਜੀ ਦੇ ਹਜ਼ੂਰੀ ਰਾਗੀ ਸਿੱਧੀ ਧਾਰਨਾ ਪੜ੍ਹਦੇ ਸਨ, ਦਾਸ ਨੇ ਦਰਸ਼ਨ ਕੀਤੇ। ਅੱਜ ਕੱਲ ਭਾਈ ਕੇਰ ਸਿੰਘ ਜੀ ਕੀਰਤਨ ਕਰਦੇ ਹਜ਼ੂਰੀ ਹੈ, ਸ਼ਾਮਾਂ ਦੇ ਦੀਵਾਨ ਭਾਈ ਸੰਤਾ ਸਿੰਘ ਨੇ ਧਾਰਨਾ ਪੜ੍ਹੀ, ਬਿਨ ਹਰ ਭਜਨ ਦੀ ਛੁਟਕਾਰਾ ਦੇਖ ਲੈ ਵਿਚਾਰ ਕਰ। ਇਸਨੇ 2-4 ਵਾਰੀ ਪੜ੍ਹੇ ਤੇ ਬਾਬਾ ਜੀ ਬਿਰਾਗਨ ਲਗਾ ਕੇ ਬਹਿੰਦੇ ਸੀ, ਅਕਾਲ ਪੁਰਖ ਨਾਲ ਜੁੜ ਜਾਂਦੇ ਸੀ ਬਿਰਾਗਨ ਰੱਖਦੇ। ਸੰਤਾ ਸਿੰਘ ਕੀ ਪੜ੍ਹੇ ਗਰੀਬ ਨਵਾਜ, ਬਿਨ ਹਰ ਭਜਨ ਨਹੀਂ ਛੁਟਕਾਰਾ ਦੇਖ ਲੈ ਵਿਚਾਰ ਕਰ। ਬਾਬਾ ਜੀ ਕਹਿਣ ਲੱਗੇ ਜੇ ਵਿਚਾਰ ਕਰਨ ਦੀ ਗੁੰਜਾਇਸ਼ ਹੈ ਆਖੋ ਸ੍ਰੀ ਅਜੇ ਵਿਚਾਰ ਕਰਨ ਦੀ ਲੋੜ ਹੈ। ਬਾਬਾ ਜੀ ਕਹਿਣ ਲੱਗੇ ਜਿਹੜੀ ਵਿਚਾਰ ਗੁਰੂ ਨਾਨਕ ਨੇ ਪਹਿਲਾਂ ਕਰ ਦਿੱਤੀ ਹੈ ਉਹ ਆਪਾਂ ਕੀ ਕਰਨੀ ਹੈ, ਆਪਾਂ ਤਾਂ ਅਮਲ ਕਰਨਾ। ਵਿਚਾਰ ਵਿਚਾਰ ਵੀ ਚੰਗੀ ਚੀਜ਼ ਹੈ ਪਰ ਜਿਹੜੀ ਵਿਚਾਰ ਬਾਪੂ ਨੇ ਕਰ ਦਿੱਤੀ ਫਿਰ ਸਿੱਖ ਦਾ ਫਰਜ਼ ਹੈ ਉੱਥੇ ਅਮਲ ਕਰ। ਸੰਤਾ ਸਿੰਘ ਵਿਚਾਰ ਦੀ ਲੋੜ ਹੈ, ਭਾਈ ਸੰਤਾ ਸਿੰਘ ਖਾਮੋਸ਼ ਕਰੋ। ਬਾਬਾ ਜੀ ਕਹਿਣ ਲੱਗੇ ਪੜ੍ਹੋ ਕੀ

ਉਹਦੇ ਉੱਤੇ ਫਿਰ ਅਮਲ ਕਰਨਾ ਸ਼ੁਰੂ ਕੀਤਾ। ਭਜਨ ਤੋਂ ਬਗੈਰ ਛੁਟਕਾਰਾ ਹੀ, ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ, ਅਵਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰ। ਅਵਨਾਸੀ ਖੇਮ ਚਾਹੇ ਜੇ, ਜਨਮ ਮਰਨ ਤੂੰ ਰਹਿਤ ਹੋਣਾ ਹੈ ਤਾਂ ਇੱਕੋ ਸਾਧਨ ਸਿਮਰ, ਸਿਮਰ ਵਾਸਤੇ ਮਨ ਛਾ ਜਾ। ਨਾਨਕ ਸੋ ਪ੍ਰਭ ਸਿਮਰੀਏ ਤਿਸ ਦੇਹੀ ਕੋ। ਮਹਾਂਪੁਰਸ਼ ਜੰਗਲ ਵਿੱਚੋਂ ਤੁਰਦੇ ਤੁਰਦੇ ਨਗਰ ਵਿੱਚ ਆ ਗਏ, ਸੇਠ ਦੇ ਦਰਵਾਜ਼ੇ। ਦਰਬਾਰ ਨੇ ਕਿਹਾ ਜੀ ਅੱਗੇ ਜਾਓ, ਇੱਥੋਂ ਕੁਛ ਨਹੀਂ। ਗੰਗਾ ਰਾਮ ਕਹਿਣ ਲੱਗਾ, ਮਹਾਂਪੁਰਸ਼ ਕਹਿਣ ਲੱਗੇ ਕਿਉਂ ਜਾਓ, ਇਹ ਮਾਲਕ ਦੀ ਦਾਤ ਏਡਾ ਵੱਡਾ ਮਹਾਨ, ਇਹ ਗੁਰੂ ਦੀ ਹੈ। ਪਦਾਰਥ ਵੀ ਮਾਲਕ ਦੇ ਹਨ, ਮੈਂ ਵੀ ਮਾਲਕ ਦੇ ਨਾਂ ਤੇ ਮੰਗਦਾ। ਦਰਬਾਰ ਨੇ ਬੜਾ ਸਮਝਾਇਆ, ਮਹਾਂਪੁਰਸ਼ ਖੜੋਤੇ ਇਤਨੇ ਤੱਕ ਮੈਂ ਅੰਦਰੋਂ ਆ ਗਏ, ਮਹਾਂਪੁਰਸ਼ਾਂ ਵੱਲ ਵੇਖ ਕੇ ਮੈਨੂੰ ਕਰੋ। ਕਿਧਰੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਕੇ ਅਦਬ ਕਰਨਾ ਸੀ, ਸਤਿਕਾਰ ਕਰਨਾ ਸੀ, ਕਰੋ ਵਿੱਚ ਆ ਕੇ ਮੈਂ ਗੰਡਾ ਚੁੱਕ ਕੇ ਸੰਤਾਂ ਨੂੰ ਮਾਰਨਾ ਸ਼ੁਰੂ ਕਰ, ਚਲੇ ਜਾਓ ਇੱਥੇ। ਬੜਾ ਮਾਰ ਉਹ ਮਹਾਂਪੁਰਸ਼ ਡਿੱਗ ਪਏ, ਉੱਠੇ, ਹਰਸ਼ਾਂ ਵੱਲ ਤੱਕਿਆ, ਗੰਗਾ ਰਾਮ ਵੱਲ ਵੇਖਿਆ ਤੇ ਬਚਨ ਕੀਤਾ ਬਾਈ ਸੇਖ ਦਾਤ ਤਾਂ ਮਾਲਕ ਦੀ ਹੈ, ਪਰ ਜੇ ਤੈਨੂੰ ਇਸ ਦਾਤ ਦਾ ਹੰਕਾਰ ਹੈ ਤਾਂ ਮਾਇਆ ਨਹੀਂ ਰਹਿ ਗਈ, ਆਖੋ ਕਾਰੋਬਾਰ ਨਹੀਂ। ਮਹਾਂਪੁਰਸ਼ਾਂ ਨੇ ਬਚਨ ਕੀਤਾ, ਸੰਤਾਂ ਦਾ ਬਚਨ ਤਿੰਨ ਕਾਲ ਸਰ, ਤਿੰਨ ਕਾਲ ਕਿਉਂ ਸਰ? ਇਸ ਵਾਸਤੇ ਕਿ ਸੰਤਾਂ ਦੀ ਰਸਨਾ ਤੇ ਵਾਹਿਗੁਰੂ ਵਿੱਚ। ਨਾਰਦ ਨੇ ਪੁੱਛਿਆ ਸੀ ਭਗਵਾਨ ਕਿਸ਼ਨ ਨੂੰ, ਮਹਾਰਾਜ ਤੁਹਾਡਾ ਅਸਲ ਟਿਕਾਣਾ ਕਿਹੜਾ, ਮੰਦਰ ਵਿੱਚ ਰਹਿੰਦੇ ਹੋ ਕਿ ਕਿਸੇ ਹੋਰ ਧਰਮ ਸਥਾਨ ਤੇ? ਤਾਂ ਆਵਾਜ਼ ਆਈ ਕਿ ਐ ਨਾਰਦ, ਪ੍ਰਭ ਜੀ ਵਸੈ, ਮੈਂ ਤਾਂ ਸਾਧੂ ਦੀ ਰਸਨਾ ਕਰ। ਨਾਨਕ ਐ ਸੁਣੋ ਰੇ ਲੋਗਾ, ਸੰਤ ਰਸਨ ਹੋ ਬਸ ਹੀ, ਜਿਹੜਾ ਬਚਨ ਕਰ ਦੇਣ ਤਿੰਨ ਕਾਲ ਘਾਟੇ ਪੈ ਗਏ। ਜਿਸ ਸ਼ਹਿਰ ਵਿੱਚ ਸੇਠ ਗੰਗਾ ਰਾਮ, ਗੰਗਾ ਰਾਮ ਗੰਗੂ ਬਣ ਗਿਆ, ਕਰਜ਼ੇ ਵਾਲਿਆਂ ਨੇ ਕੋਠੀ ਚੋਂ ਧੱਕੇ ਮਾਰ ਕੇ ਬਾਹਰ ਕਰ ਦਿੱਤਾ, ਧੋਬੀ ਦੇ ਕੁੱਤੇ ਤਰ੍ਹਾਂ ਨਾ ਕਰਦਾ ਨਾ ਕਰਦਾ, ਹਾਰ ਕੇ ਤੁਰ ਪਿਆ ਹਾਂ ਇੱਥੇ, ਮੈਂ ਬੜਾ ਦੁਖੀ। ਸਿੱਖ ਨੇ ਕਿਹਾ ਗੰਗਾ ਰਾਮ ਰੋ ਨਾ, ਘਾਬਰ ਨਾ, ਗੁਰੂ ਭਲੀ ਕਰੇਗਾ। ਗੰਗਾ ਰਾਮ ਕਹਿਣ ਲੱਗਾ ਕਿਸ ਤਰ੍ਹਾਂ ਭਲੀ ਕਰੇ, ਤੈਨੂੰ ਮਾਇਆ ਚਾਹੀਦੀ ਹੈ ਨਾ ਸਾਹਿਬ ਜੀ? ਕਲਯੁਗੀ ਜੀਵਾਂ ਦੇ ਉਧਾਰ ਕਰਨ ਵਾਸਤੇ ਬਾਉਲੀ ਸਾਹਿਬ ਦਾ ਤੀਰਥ ਰਚ ਰਹੇ ਹਨ, ਵੇ ਕਿਸ ਤਰ੍ਹਾਂ ਸੰਗਤਾਂ ਸੇਵਾ ਕਰ ਰਹੀ। ਫਿਰ ਦੋ ਤਰ੍ਹਾਂ ਸੇਵਾ ਹੋ ਰਹੀ ਹੈ ਗੰਗਾ ਰਾਮ, ਇੱਕ ਨਿਸ਼ਕਾਮ ਸੇਵਾ ਹੈ, ਇੱਕ ਸਾਕਾਮ ਸੇਵਾ। ਸਾਕਾਮ ਸੇਵਾ ਜੇ ਕਰੇਗਾ ਤਾਂ ਇੱਕ ਅਠਿਆਨੀ ਰੋਜ਼ ਮਿਲੇ ਤੇ ਦੋ ਵੇਲੇ ਦਾ ਪ੍ਰਸ਼ਾਦਾ ਲੰਘੇ, ਤੇ ਜੇ ਨਿਸ਼ਕਾਮ ਸੇਵਾ ਕਰੇ ਤਾਂ ਪਤਾ ਨੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਤੈਨੂੰ ਕੀ ਦੇ। ਇਹ ਤੇਰੀ ਮਰਜ਼ੀ, ਸਾਕਾਮ ਸੇਵਾ ਕਰਨੀ ਹੈ ਜਾਂ ਨਿਸ਼ਕਾਮ। ਸੋਚਣ ਕਿਹੜੀ ਸੇਵਾ, ਸਾਕਾਮ ਸੇਵਾ ਨਾਲ ਅਠਿਆਨੀ ਮਿਲੇਗੀ, ਤੇ ਜਿਹਦੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਅਠਿਆਨੀ ਕੀ ਚਲੀ? ਸੋਚਿਆ ਮਨਾ, ਚਲੋ ਸਾਕਾਮ ਸੇਵਾ ਕਰਦੇ ਹਾਂ, ਕੀ ਪਤਾ ਗੁਰੂ ਕਿਰਪਾ ਕਰ ਹੀ ਦੇ, ਸੇਵਾ ਕਰਤ ਹੋਏ ਇਸ ਕੋ ਹੋ ਪ੍ਰਾਪਤ। ਅਸੀਂ ਤਾਂ ਸਾਕਾਮ ਸੇਵਾ ਕਰਦੇ ਹਾਂ,
ਗੁਰਦੁਆਰਿਆਂ ਕੀ ਮੱਥੇ ਟੇਕ ਦਿਓ, ਪਾਤਸ਼ਾਹ ਪੁੱਤ ਦੇ ਦਿਓ, ਮਾਇਆ ਦੇ ਦਿਓ, ਕਾਰੋਬਾਰ ਦੁਨੀਆਂ ਦੇ ਪਤਾ ਗੁਰੂ ਦੇ ਦਿੰਦੇ। ਪਰ ਬਾਬਾ ਜੀ ਬਚਨ ਕਰਦੇ ਸਨ, ਭਾਗਾਂ ਵਾਲਾ ਉਹ ਗੁਰਸਿੱਖ ਹੈ ਜੋ ਨਿਸ਼ਕਾਮ ਸੇਵਾ ਉਹਨੂੰ ਸਾਈ ਨਹੀਂ। ਮੈਂ ਵੀ ਗੰਗਾ ਰਾਮਾ ਫਿਰ ਸੇਵਾ ਕਰਨੀ, ਫਿਰ ਲੰਗਰ ਹੀ ਚਲਾ ਜਾ, ਜੂਠੇ ਭਾਂਡੇ ਮਾਇਨੇ ਸ਼ੁਰੂ ਕਰ। ਫਿਰ ਪੈਰੀ ਸਾਸ ਗੰਗਾ ਰਾਮ ਲੰਗਰ ਹੀ ਚਲਾ ਗਿਆ, ਰਾਤ ਦਿਨ ਸਾਧ ਸੰਗਤ ਦੇ ਜੂਠੇ ਭਾਂਡੇ ਮਾਇਨੇ। ਕਦੇ ਕਦੇ ਮਨ ਖਿਆਲ ਆ ਜਾਂਦਾ, ਮਨ ਗੁਰੂ ਨਾਲ ਕੋਈ ਬਚਨ ਹੀ ਨਹੀਂ, ਦਰਸ਼ਨ ਹੀ ਕੀਤੇ। ਕਦ ਉਹ ਭਾਗਾਂ ਵਾਲਾ ਦਿਨ ਆਏਗਾ ਜੋ ਗੁਰੂ ਮੈਨੂੰ ਦਰਸ਼ਨ ਦੇਵੇਗਾ ਤੇ ਆਪਣੀ ਰਸਨਾ ਤੂੰ ਕਵੇਗਾ, ਗੰਗਾ ਰਾਮ ਤੇਰੀ ਸੇਵਾ ਪ੍ਰਵਾਨ ਹੈ, ਕੁਛ ਮੰਗ ਲੈ। ਉਹ ਦਿਨ ਖਾ ਪਰ ਰਾਤ ਦਿਨ ਸੇਵਾ ਕਰੀ ਜਾਂਦਾ ਹੈ, ਕਿਸੇ ਵੇਲੇ ਮਨ ਦੀ ਨਿਰਾਸ਼ਾ ਵੱਲ ਵੀ ਚਲਾ ਜਾਂਦਾ ਹੈ, ਪਰ ਫਿਰ ਗੰਗਾ ਰਾਮ ਆਪਣੇ ਮਨ ਨੂੰ ਸਮਝਾਉਂਦਾ ਹੈ, ਮਨ ਗੁਰੂ ਸਮਰੱਥ ਹੈ, ਅੰਤਰ ਜਾਂਦੇ ਢਿੱਲਾ ਨਾ ਪੈ, ਸੇਵਾ ਕਰੀ ਜਾ, ਫਿਰ ਕਦੇ ਨਾ ਕਦੇ ਨਾਲੇ ਭਾਂਡੇ ਮਾਂਜਦਾ ਹੈ, ਨਾਲੇ ਗੰਗਾ ਰਾਮ

sirat gadai daya le le sagni jagat chaniyan apriyan

Yeah.

ਬਾਕੀ ਰਹੋ ਲਗਨ ਫਿਰਿਓ ਬਲ ਮਾਹੀ ਸਾਖੀ ਸਮਿਓ ਦੁਖਦਾ ਛੁਟਕੈ ਨਾਹੀ ਮਨ ਕਾਮਨਾ ਤੀਰਤ ਜਾਇ ਬਸਿਓ ਸ਼ਿਵ ਕਰੋ ਤਾਰਾਏ ਮਨ ਕੀ ਮਹਿਲ ਨਾ ਉਤਰੇ ਇਹ ਦੇ ਲਖ ਯਤਨ ਕਰਾਏ ਸੰਤ ਕਾਮਨੀ ਹੈਵਰ ਗੈਵਰ ਬਹੁਵਿਧ ਦਾਨ ਦਤਾਰਾ ਅਨਭਦਰ ਭੂਮ ਬਹੁ ਅਰਪੈ ਨਹਿ ਮਿਲੇ ਹਰ ਦੁਆਰਾ ਪੂਜਾ ਅਰਚਾ ਬੰਧਨ ਗੰਗਾ

ਕਬੀਲਾ ਸੁਣ ਚੋੜਾ ਸੀ ਇਹ ਵੀ ਕਰ ਕਰ ਰਿਹਾ ਬੜੀ ਆੜ ਜਾ ਫਿਰ ਫਿਰ ਜਲ ਮੈਂ ਅਰਸ਼ੋ ਸੰਗਨ ਦਿਹਾ ਰਾਜਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਅਪਾਰਾ ਸਿਜ ਸੋਣ ਚੰਦਨ ਚੋਰਾ ਨਕ ਖੋੜ ਕਾ ਦੁਆਰਾ ਅਰ ਕੀਰ

तिस गुर को सद करी नमस्कार, तिस गुर को सद जाऊं बलहार।

जगत को रो ये संसार पाप हरने करना में।

ਕਾਲ ਖਾਏ ਕਿ ਛੱਤ ਹੁੰਦੇ ਨਾਨਕ ਰਾਹ ਪਛਾਣੇ ਸੀ ਗੁਰਸਿੱਖੀ ਦੀ ਇਹ ਨਿਸ਼ਾਨੀ ਹਾਂ ਤਿਸੂ ਵਿੱਚੋਂ ਆ ਰਿਹਾ ਹਾਂ ਤਿਸੂ ਵਿੱਚੋਂ ਆ ਰਿਹਾ ਮਾਣ ਹੁੰਦੇ ਹੋਏ ਨੀ ਮਾਣਾ ਹਾਂ ਤਿਸੂ ਵਿੱਚੋਂ ਆ ਰਿਹਾ ਹਾਂ ਤਿਸੂ ਵਿੱਚੋਂ ਆ ਰਿਹਾ ਤਾਂ ਹੁੰਦੇ ਹੋਏ ਨੀ ਤਾਣਾ ਛੱਡ ਸਿਆਣਪ ਹੋਏ ਸਿਆਣਾ ਹਾਂ ਤੁਸੀਂ।